ਬਖਸ਼ਿਆ ਹੋਇਆ ਦਾਤਾ ਵਿੱਚ ਸਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਸਾਹਿਬ ਸਾਬਕਾ ਜਥੇਦਾਰ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਤਿਨ੍ਹਾਂ ਦੇ ਯਾਦ ਵਿੱਚ

ਬਖਸ਼ਣੀ ਗੁਰੂ ਗ੍ਰੰਥ ਖਾਲਸੇ ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ ਅੰਗ ਸੰਸਾਰ ਯੋ ਨਾ ਸਰਦਾਰ ਸੁਖਦੀਪ ਸਿੰਘ ਜੀ।

ਬੀਬੀ ਮਨਮੀਤ ਕੌਰ ਜੀ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ, 5000 ਰੁਪਏ ਆਦਰ ਕਰਦੇ, ਘਰ ਦਰਾਸ ਕਰਨੇ, ਅੰਗ ਸੰਸਾਈ ਹੋ ਨਾ ਚੜ੍ਹਦੀ ਕਲਾ ਬਖਸ਼ਣੀ, ਸਰਦਾਰ ਗੁਰ

ਸਰਦਾਰ ਅਵਤਾਰ ਸਿੰਘ ਜੈ ਸਿੰਘ ਜੀ ਬਾਵੜੀ ਵਾਲੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ। ਬੀਬੀ ਗੁਰਮੀਤ ਕੌਰ ਜਸਪਾਲ ਸਿੰਘ ਜੀ ਭੰਡਾਰੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਵਰਗਵਾਸੀ ਸਤਨਾਮ ਸਿੰਘ ਜੀ।

ਸਰਦਾਰ ਚਰਨ ਸਿੰਘ ਕਿਸ਼ਨ ਸਿੰਘ ਜੀ ਪਾਟਨੂਰ ਵਾਲੇ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ ਮਾਇਆ ਹਾਜ਼ਰ ਕਰਦੇ। ਇੰਦਰਜੀਤ ਕੌਰ ਦੀ ਸਮੂਹ ਪਰਿਵਾਰ ਵੱਲੋਂ 1000 ਰੁਪਇਆ ਹਾਜ਼ਰ ਹੋਏ। ਦੇਖ ਦੇਖ ਪਤਾ ਰੱਖਣੀ ਕਾਕੀ ਹਰਸ਼ਦੀਪ ਕੌਰ ਹਰਪ੍ਰੀਤ ਸਿੰਘ ਜੀ ਬੰਗਈ ਲੰਗਰਾਂ ਲਈ 500 ਰੁਪਇਆ ਆਦਰ ਕਰਦੇ। ਬੱਚਿਆਂ ਨੂੰ ਵਿਦਿਆ ਦਾਨ ਦੇ ਅਰੋਗਤਾ ਬਖਸ਼ਣੀ। ਸਰਦਾਰ ਮਨਜੀਤ ਸਿੰਘ ਜੀ ਸਲਰਾਰ ਦਿਲਰਾਰ ਸਿੰਘ ਜੀ 500 ਰੁਪਇਆ ਆਦਰ ਕਰਦੇ। ਸਾਲਾਨਾ ਬਰਸੀ ਦੇ ਨਵੇਤਾ ਸਵਰਗਵਾਸੀ ਭਾਈ ਦਇਆ ਸਿੰਘ ਜੀ ਗ੍ਰੰਥੀ ਵੱਲਾ ਖੇਮ ਸਿੰਘ ਜੀ ਲੰਗਰਾਂ ਲਈ ਮਾਇਆ ਹਾਜ਼ਰ ਕਰਦੇ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਬੀਬੀ ਰਜਪਾਲ ਕੌਰ ਦੀ ਨਿਰਮਲੇ ਨੌਕਰੀ ਦੀ ਦਾਤ ਲਈ ਬੇਨਤੀ ਕਰਦੇ। ਪਾਤਸ਼ਾਹ ਕਿਰਪਾ ਕਰਨੀ ਕਾਰ ਨਿਰਾਸ ਕਰਨੇ। ਸਵਰਗਵਾਸੀ ਮਾਤਾ ਮਾਨੋ

ਸਰਦਾਰ ਜਗਿੰਦਰ ਸਿੰਘ ਜੀ, ਕਿਸ਼ਨ ਸਿੰਘ ਜੀ, 200 ਰੁਪਏ ਆਦਰ ਕਰਦੇ ਦੇ ਰੋਗਤਾ ਬਖਸ਼ਣੀ। ਸਰਦਾਰ ਦਲਜੀਤ ਸਿੰਘ, ਕੇਸਰ ਸਿੰਘ ਜੀ ਲਾਂਗਰੀ ਦੇ ਰੋਗਤਾ ਚੜ੍ਹਦੀ ਕਲਾ ਬਖਸ਼ਣੀ। ਗੁਰਮੀਤ ਸਿੰਘ, ਪੂਰਨ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ। ਸਵਰਗਵਾਸੀ ਬੀਬੀ ਕਮਲਜੀਤ ਕੌਰ ਜੀ, ਆਤਮਕ ਸ਼ਾਂਤੀ ਲਈ ਸਵਰਗਵਾਸੀ ਜੈ ਸਿੰਘ ਜੀ ਦਫੇਦਾਰ ਪਰਿਵਾਰ ਵੱਲੋਂ ਮਾਇਆ ਆਦਰ ਹੋਈ। ਦਸਤਾਰ ਬੰਦਾਜ ਦੇ ਖੁਸ਼ੀਆਂ ਵਜਾਓ। ਕਾਕਾ ਪ੍ਰਭਜੋਤ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ। ਗੁਰਸਿੱਖੀ ਜੀਵਨ ਬਖਸ਼ਣਾ। ਸਵਰਗਵਾਸੀ ਗੰਗਾ ਕੌਰ ਭਜੰਗ ਸਿੰਘ ਜੀ ਗਾੜੀ ਵਾਲੇ, ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਮਾਇਆ ਆਦਰ ਹੋਈ। ਅਮਰਜੀਤ ਕੌਰ ਬਲਵੰਤ ਸਿੰਘ ਜੀ, ਰਾਜਵੰਤ ਕੌਰ ਰੌਣਕ ਸਿੰਘ ਜੀ, ਦਰਪਣ ਕੌਰ ਮਨਿੰਦਰ ਸਿੰਘ ਜੀ ਗਾੜੀ ਵਾਲੇ, ਅਨਮੋਲ ਸਿੰਘ ਭਗਤ ਸਿੰਘ ਜੀ ਹੋਟਲ ਵਾਲੇ ਲੰਗਰਾਂ ਲਈ ਮਾਇਆ ਆਦਰ ਕਰਦੇ। ਸੇਵਕਾਂ ਦੀ ਸੇਵਾ ਤਾਇ ਪਾਉਣੀ। ਗੁਕੁਲਾਕਾਰ ਖੁਸ਼ਹਾਲ ਸਿੰਘ ਜੀ, ਆਤਮਕ ਸ਼ਾਂਤੀ ਲਈ ਮਾਇਆ ਆਦਰ ਹੋਈ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਸਰਦਾਰ ਵਜਰਨ ਸਿੰਘ, ਭਗਵਾਨ ਸਿੰਘ ਜੀ ਪਰਮਾਰ ਲੰਗਰਾਂ ਲਈ 200 ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇ ਰੋਗਤਾ ਬਖਸ਼ਣੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਛਕਿਆ ਤਰਮਹਿਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਨਾ ਗੁਰਮੁਖਾ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਪਾਤਸ਼ਾਹ ਰਿਆਤ ਬਿਰਧ ਕੀ ਪੈਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ।

ਬਾਲ ਸੇ ਬਿਨੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਾਤ ਰਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਤਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੋ ਕਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਖੁਸ਼ੀਆਂ ਦੇ ਜਕਾਰੇ ਗਜਾਵੇ ਸੋਨਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਾਰਾ ਕਾਲ।

0: ਗੁਰੂ ਪਿਆਰੀ ਸਤਸੰਗ ਜੀਓ ਸੱਜ ਜਾਓ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ। ਅੱਜ ਤੇ ਗੁਰਬਾਣੀ ਦੇ ਲੜੀਵਾਰ ਕਥਾ ਦੀ ਸੇਵਾ ਹਾਜ਼ਰੀ ਗਿਆਨੀ ਦਲਵੀਰ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ ਸੰਗਤਾਂ ਨੂੰ ਸਰਵਣ ਕਰਾਉਣਗੇ। ਕਥਾ ਸਰਵਣ ਕਰੋ ਜੀ।
1: ਵਾਹਿਗੁਰੂ।

ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇਹਾ ਅਚਲ ਮੂਰਤ ਅਨਭਉ ਪ੍ਰਕਾਸ਼ ਸਮਤੋਜ ਕਿਹਿਜੈ ਕੋਟ ਇੰਦਰ ਇੰਦਰਾਨ ਸਾਹੋ ਸਹਣ ਗਨਿਜੈ ਤ੍ਰਿ ਭਵਨ ਮਿਹਿਤ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਦੁਕਾਲੰ ਪਰਨਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਤੁਮਰੀ ਸ਼ਰਨ ਤੁਮਾਰੀ ਅਸ ਤੁਮਹੀ ਸੱਜਣ ਸੁਹਿਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਕਰਕੇ ਕੋਲੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਨਿਆ ਪੀਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਪਰਮੇਸਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚਿਵ ਖਾਨਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਭੈ ਭੁੱਲੇ ਸੁਤ ਧਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ, ਦੋ ਜਹਾਨ ਕੇ ਵਾਲੀ ਸਰਬ ਕਾਇਨਾਤ ਦੇ ਰਹਿਬਰ, ਗੁਰੂਆਂ ਕੇ ਗੁਰੂ, ਪੀਰਾਂ ਦੇ ਪੀਰ, ਦਸਾਂ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜਾਗਦੀ ਜੋਤ, ਆਤਮਕ ਸਰੂਪ, ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕਬਾਦ ਸੋਹਣੇ ਚਰਨਾਂ ਵਿੱਚ, ਦੂਰੋਂ ਨੇੜਿਓਂ ਚੱਲ ਕੇ ਪੰਥ ਦਾ ਮਹਾਨ ਅਸਥਾਨ ਤਖਤ ਸੱਚਖੰਡ ਸ਼੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨੰਦੇੜ ਵਿਖੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਰਲ ਮਿਲ ਕੇ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿੰਨਾ ਕੁ ਸਮਾਂ ਗੁਰੂ ਕਲਗੀਧਰ ਬਾਪੂ ਜੀ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਸਾਡੇ ਕਲਯੁਗੀ ਜੀਵਾਂ ਦੇ ਉੱਤੇ ਭੁੱਲਣਹਾਰਿਆਂ ਦੇ ਉੱਪਰ ਕਿਰਪਾ ਕਰਕੇ ਬਿਠਾਉਣਗੇ, ਉਹਨਾਂ ਸਮਾਂ ਗੁਰੂ ਕੀ ਪਿਆਰੀ ਸੰਗਤ ਜੀ ਬੈਠਣ ਦਾ ਯਤਨ ਕਰਨਾ ਹੈ। ਕਿਨਕਾ ਏਕ ਜਿਸ ਜੀ ਪਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਆਓ ਸਿੰਘ ਸਾਹਿਬ ਜੀ ਦੀ ਮਿੱਠੀ ਰਸਨਾ ਦੇ ਦੁਆਰਾ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਲੜੀਵਾਰ ਸੰਥਿਆ ਦੇ ਵਿੱਚੋਂ ਆਪ ਜੀ ਨੇ ਇਹ ਮੁਬਾਰਕ ਸ਼ਬਦ ਸਰਵਣ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਫਤਿਹ ਦੁਹਰਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕੋ ਵਾਰੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੀ ਮਹਾਨ ਸ਼ਖਸੀਅਤ, ਅੱਜ 29 ਜੂਨ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦਾ ਦਿਹਾੜਾ ਹੈ। ਸੋ ਗੁਰਮੁਖਾਂ ਵੱਲੋਂ ਹੁਕਮ ਹੋਇਆ ਸੀ ਕਿ ਭਾਈ ਸਾਹਿਬ ਜੀ ਅੱਜ ਬਰਸੀ ਦੇ ਦਿਹਾੜੇ 'ਤੇ ਵਿਚਾਰ ਵੀ ਸਨਮੁੱਖ ਰੱਖਣੀ ਹੈ। ਬਰਸੀ ਦਾ ਅਰਥ ਹੁੰਦਾ ਜਿਸ ਦੇ ਵਿੱਚ ਰਸ ਹੋਵੇ, ਬਾ ਰੱਸੀ, ਬਾਰ ਪਲੱਸ ਰੱਸੀ। ਇਹ ਠੀਕ ਹੈ ਕਿ ਦੁਨੀਆਂ ਦੇ ਵਿੱਚ ਜਿੱਥੇ ਮਨੁੱਖ ਦਾ ਕੋਈ ਮਹਾਤਮਾ ਜਾਣਦਾ ਰੱਬੀ ਰੂਹ ਦਾ, ਮਿੱਠੀ ਰੂਹ ਦਾ ਜਨਮ ਹੋਵੇ, ਇੱਕ ਸਮਾਂ ਆਉਂਦਾ ਵੀ ਜਦੋਂ ਉਹ ਰੱਬ ਦਾ ਪਿਆਰਾ ਮਹਾਂਪੁਰਸ਼ ਅਕਾਲ ਚਲਾਣਾ ਕਰਦਾ, ਸਰੀਰ ਦਾ ਚੋਲਾ ਬਦਲਦਾ, ਅਤੇ ਆਪਾਂ ਕਹਿੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਤੋਂ ਇਹ ਬਰਸੀ ਆਈ ਹੈ। ਭਾਗਾਂ ਵਾਲੇ ਦੁਨੀਆਂ ਦੇ ਵਿੱਚ ਰਾਜੇ ਬੜੇ ਹੋਏ ਹੈ, ਆਰੰਭ ਤੋਂ ਥੋੜ੍ਹੀ ਜਿਹੀ ਖੇਚਲ ਕਰਕੇ ਚੱਲੀਏ। ਹੁਣ ਰਾਜਾ ਤਾਂ ਦੁਨੀਆਂ 'ਤੇ ਬਾਬਰ ਵੀ ਸੀ, ਰਾਜਾ ਦੁਨੀਆਂ 'ਤੇ ਹਮਾਯੂ ਵੀ ਸੀ, ਅਕਬਰ ਵੀ ਸੀ, ਜਹਾਂਗੀਰ ਵੀ ਸੀ, ਇੱਥੋਂ ਤੱਕ ਔਰੰਗਜ਼ੇਬ ਵੀ ਸੀ, ਨਾਦਰ ਸ਼ਾਹ ਵਰਗੇ ਹੋਏ ਹੈ, ਅਹਿਮਦ ਦੁਰਾਨੀ ਵਰਗੇ ਹੋਏ ਹੈ, ਅਹਿਮਦ ਸ਼ਾਹ ਅਬਦਾਲੀ ਵਰਗੇ ਹੋਏ ਹੈ। ਇਸ ਸਮੇਂ ਦੀ ਉਹ ਸਰਕਾਰ, ਸਮੇਂ ਦੀ ਹਕੂਮਤ ਉਹ ਰਾਜੇ ਸਨ, ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਕਹਿੰਦੇ ਰਾਜਾ ਮਹਾਰਾਜਾ ਨਹੀਂ ਹੋ ਸਕਦਾ। ਨਾਮ ਦਿੱਤਾ ਗਿਆ ਰਾਜਾ ਮਹਾਰਾਜਾ, ਸੌ ਰਾਜਾ ਕਿਸੇ ਮਹਾਰਾਜੇ ਦੇ ਅਧੀਨ ਹੋ ਜਾਵੇ ਉਹਨੂੰ ਕਿਹਾ ਜਾਂਦਾ ਮਹਾਰਾਜਾ, ਸੌ ਮਹਾਰਾਜਾ ਕਿਸੇ ਦੇ ਅਧੀਨ ਹੋ ਜਾਵੇ ਉਹਨੂੰ ਕਿਹਾ ਜਾਂਦਾ ਪਾਤਸ਼ਾਹ।
ਤੇ ਤੁਸੀਂ ਬਹੁਤ ਸਿਆਣੇ ਪੜ੍ਹੇ ਲਿਖੇ ਗੁਰਮੁਖ ਪਿਆਰੇ ਰੂਹਾਂ ਬੈਠੀਆਂ ਹੋ। ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਆ ਵੀ ਭੋਲੇ ਬੱਚੇ, ਜਦੋਂ ਭਾਵਨਾ ਦੇ ਨਾਲ ਗੁਰੂ ਕੀ ਸ਼ਰਨ ਵਿੱਚ ਆ ਕੇ ਬੈਠੇਗਾ, ਦੋ ਗੱਲਾਂ ਤੇ ਪਹਿਰਾ ਦੇਈ। ਤੈਨੂੰ ਵੀ ਪਾਤਸ਼ਾਹ ਮਹਾਰਾਜ ਕਹਿੰਦੇ ਬਣਾਉਣ ਨੂੰ ਤਿਆਰ ਆ, ਤੈਨੂੰ ਬਣਾ ਰਹੇ ਆ, ਪਰ ਕੀ ਕਰ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤ ਸ਼ਾਹ, ਜਿਸ ਨੂੰ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਗੁਰੂ ਜੀ ਬਖਸ਼ ਦਿੰਦੇ ਹੈ, ਮਿਹਰ ਕਰ ਦਿੰਦੇ ਆ, ਉਹਨੂੰ ਪਾਤਸ਼ਾਹ ਬਣਾ ਦਿੰਦੇ। ਦੁਨੀਆਂ ਦੇ ਬਾਦਸ਼ਾਹ ਹੈ ਪਰ ਪਾਤਸ਼ਾਹ ਬੜੀ ਵੱਡੀ ਗੱਲ ਹੈ। ਬਾਦਸ਼ਾਹ ਦਾ ਅਰਥ ਹੈ ਵਿਵਾਦ ਕਰਨਾ, ਪਾਤਸ਼ਾਹ ਦਾ ਅਰਥ ਹੈ ਇਨਸਾਫ ਦੇਣਾ। ਤੇ ਗੁਰਮੁਖ ਪਿਆਰਿਓ, ਡੋਲਦੀ ਡੋਲਦੀ ਇੱਜ਼ਤ ਨੂੰ ਕਹਿੰਦੇ ਹੱਥ ਦੇ ਕੇ ਬਚਾ ਕੇ ਰੱਖਣਾ, ਉਹਨੂੰ ਪਾਤਸ਼ਾਹ ਕਿਹਾ ਜਾਂਦਾ। 13 ਨਵੰਬਰ 1780 ਦਾ ਵਕਤ ਹੈ, ਪਿੰਡ ਗੁਜਰਾਂਵਾਲਾ, ਸਨਮਾਨਯੋਗ ਪਿਤਾ ਮਹਾਂ ਸਿੰਘ ਤੇ ਸਨਮਾਨਯੋਗ ਮਾਤਾ ਰਾਜ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਬਚਪਨ ਦੇ ਵਿੱਚ ਸਾਹਮਣਾ ਕੀਤਾ ਚੇਚਕ ਦੀ ਬਿਮਾਰੀ ਦੇ ਨਾਲ, ਇੱਕ ਅੱਖ ਦੀ ਜਿਹੜੀ ਨਜ਼ਰ ਸੀਗੀ ਰੋਸ਼ਨੀ ਸੀਗੀ ਕੰਮ ਹੋ ਗਈ, ਘੱਟ ਗਈ, ਚਲੀ ਗਈ। 12 ਸਾਲ ਦੀ ਆਯੂ ਹੋਈ ਹੈ ਦੁਨਿਆਵੀ ਉਮਰ, 12 ਸਾਲ ਦਾ ਬੱਚਾ ਬਚਪਨ ਹੈ। ਪਿਤਾ ਜੀ ਦਾ ਸਿਰ ਤੋਂ ਸਾਇਆ ਕਹਿੰਦੇ ਉੱਠ ਗਿਆ। ਪਿਤਾ ਜੀ ਵੀ ਰੱਬ ਨੂੰ ਪਿਆਰੇ ਹੋ ਗਏ। ਗੁਰਮੁਖ ਪਿਆਰਿਓ, ਜਦੋਂ ਕਹਿੰਦੇ 1799 ਦਾ ਵਕਤ ਆਇਆ, ਪਹਿਲੀ ਵਾਰ ਲਾਹੌਰ ਤੇ ਕਬਜ਼ਾ ਕੀਤਾ ਸ਼ੇਰੇ ਪੰਜਾਬ, ਪਹਿਲੀ ਵਾਰ। ਇਹਦਾ ਮਤਲਬ ਇਹ ਹੋਇਆ ਵੀ 1780 ਵਿੱਚ ਜਨਮ ਹੈ ਤੇ 19 ਸਾਲ ਬਾਅਦ 1801 ਦਾ ਵਕਤ ਆਉਂਦਾ ਹੈ ਤੇ ਸ਼ੇਰੇ ਪੰਜਾਬ ਨੇ ਫਿਰ ਗੁਰਮੁਖ ਪਿਆਰਿਓ ਯਾਦ ਰੱਖਣਾ ਸਿੱਖ ਰਾਜ ਨੂੰ ਮਜ਼ਬੂਤ ਕੀਤਾ, ਤਾਜ ਪੁੱਛੀ ਹੋਈ ਮਹਾਰਾਜਾ ਜੀ ਦੀ। ਪਰ ਸੁਭਾਅ ਬੜਾ ਕਹਿੰਦੇ ਮਿੱਠਾ ਸੀ, ਬਹੁਤ ਨਿਮਰਤਾ ਸੀਗੀ ਬੜੀ ਜ਼ਿਆਦਾ। ਕਹਿੰਦੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਾਜਾ ਰਣਜੀਤ ਸਿੰਘ ਸਿੰਘਾਸਨ ਤੇ ਬੈਠੇ ਹੈ, ਖੈਬਰ ਦਰਿਆ ਤੋਂ ਲੈ ਕੇ ਸਤਲੁਜ ਦਰਿਆ ਦੇ ਤੱਕ ਕਹਿੰਦੇ ਰਾਜ ਭਾਗ ਸੀ, ਜਿਹਦੇ ਵਿੱਚ ਜੰਮੂ ਵੀ ਆਇਆ, ਪੰਜਾਬ ਵੀ ਆਇਆ, ਪੁਰਾਣਾ ਪੰਜਾਬ ਵੀ ਆਇਆ ਤੇ ਪਿਸ਼ਾਵਰ ਤੱਕ। 40 ਸਾਲ ਰਾਜ ਕੀਤਾ, 40 ਸਾਲ ਰਾਜ। ਇੱਕ ਵਾਰ ਕਹਿੰਦੇ ਪੰਜਾਬ ਦੇ ਵਿੱਚ ਕੰਗਾਲ ਪੈ ਗਿਆ, ਖਬਰ ਪਹੁੰਚੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਗੋਦਾਮ ਸਨ, ਜਿਹੜੇ ਖਜ਼ਾਨਿਆਂ ਦੇ ਦਰਵਾਜ਼ੇ ਸਨ, ਸਾਰੇ ਕਹਿੰਦੇ ਲੋਕਾਂ ਦੇ ਲਈ, ਹਰ ਇੱਕ ਵਰਗ ਦੇ ਲਈ ਕਹਿੰਦੇ ਖੁੱਲ੍ਹੇ ਰੱਖਦੇ। ਇਹ ਹੁਣ ਕਿੱਡੀ ਵੱਡੀ ਗੱਲ ਹੈ, ਮਹਾਰਾਜਾ ਬਣ ਕੇ ਨਹੀਂ ਰਹੇ ਕਿ ਗੁਰੂ ਘਰ ਦੇ ਸੇਵਾਦਾਰ, ਗੁਰੂ ਘਰ ਦੇ ਸੇਵਕ ਬਣ ਕੇ ਰਹੇ ਹੈ। ਹਰ ਇੱਕ ਧਰਮ ਦਾ ਕੋਈ ਵੀ ਪ੍ਰਾਣੀ ਆਉਂਦਾ, ਬੰਦਾ ਆਉਂਦਾ, ਕੋਈ ਵੀ ਇਨਸਾਨ ਆਉਂਦਾ, ਉਹਨੂੰ ਜੀ ਆਇਆਂ ਵੀ ਕਹਿੰਦੇ, ਉਹਦੀ ਆਉ ਭਗਤ ਵੀ ਕਰਦੇ, ਉਹਦਾ ਦੁੱਖ ਵੀ ਕਹਿੰਦੇ ਸੁਣਦੇ। ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਸਿੱਖਾਂ ਨੇ ਤਾਂ ਆਉਣਾ ਹੀ ਆਉਣਾ ਹੈ, ਆਪਣਾ ਭਾਈਚਾਰਾ ਹੈ। ਹਿੰਦੂ ਵੀ ਆ ਕੇ ਫਰਿਆਦ ਕਰਦੇ ਸਨ, ਇਸਲਾਮ ਦੇ ਜਿਹੜੇ ਮੁਸਲਮਾਨ ਵੀਰ ਹੈ ਉਹਨਾਂ ਨੇ ਆ ਕੇ ਵੀ ਫਰਿਆਦ ਕਰਨੀ, ਕੋਈ ਆਇਆ ਕਿਸੇ ਨੂੰ ਨਹੀਂ ਮੋੜਿਆ, ਹਰ ਇੱਕ ਦਾ ਭਲਾ ਕੀਤਾ, ਹਰ ਇੱਕ ਦੀ ਮਦਦ ਦਿਲੋਂ ਕੀਤੀ, ਦਿਲੋਂ। ਉਹ ਮਦਦ ਹੀ ਕਾਹਦੀ ਜੇ ਵਿੱਚ ਉਹਦੇ ਮਤਲਬ ਹੀ ਹੋਵੇ। ਉਹ ਕਹਿੰਦੇ ਮਦਦ, ਉਹ ਹੈਲਪ ਹੀ ਕਾਹਦੀ ਭਾਗਾਂ ਵਾਲਿਓ, ਜਿਹਦੇ ਵਿੱਚ ਗੁਰਮੁਖ ਪਿਆਰੇ ਹੋ, ਧੋਖਾਧੜੀ ਤੇ ਜ਼ਬਰਦਸਤੀ ਹੋਵੇ। ਜਿੱਥੇ ਪ੍ਰੇਮ ਆ ਗਿਆ ਉੱਥੇ ਜ਼ਬਰਦਸਤੀ, ਧੋਖਾਧੜੀ, ਮਤਲਬ ਹੀ ਟਾਈਮ ਪਾਸ, ਇਹ ਨਹੀਂ ਹੁੰਦਾ। ਜਿੱਥੇ ਪ੍ਰੇਮ ਆ ਗਿਆ ਉੱਥੇ ਬੰਦਾ ਆਪਣਾ ਗਵਾ ਦਿੰਦਾ ਪਰ ਅਗਲੇ ਦਾ ਸਵਾਰ ਦਿੰਦਾ ਹੈ। ਤੇ ਸਤਿਗੁਰ ਧੁਰ ਕੇ ਬਾਣੀ ਨੇ ਵੀ ਗਵਾਹੀ ਦਿੱਤੀ ਹੈ, ਮਹਾਰਾਜ ਕਹਿੰਦੇ ਆਪ ਗਵਾਈ ਹੈ, ਪੁੱਤ ਆਪਣਾ ਗਵਾਉਣਾ ਪੈਣਾ ਤਾਂ ਸ਼ੋ ਪਾਈ ਹੈ।
ਫਿਰ ਤੈਨੂੰ ਉਹ ਬੜੀ ਵੱਡੀ ਬਖਸ਼ਿਸ਼ ਮਾਲਕ ਤੇਰੀ ਝੋਲੀ ਵਿੱਚ ਪਾ ਦੇਣਗੇ, ਮਿਹਰ ਕਰ ਦੇਣਗੇ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਰੱਬ ਦਾ ਘਰ, ਹਰ ਮੰਦਰ ਹਰ ਕਹਿੰਦੇ ਆ ਹਰੀ ਤੇ ਮੰਦਰ ਕਹਿੰਦੇ ਰੱਬ ਦਾ ਘਰ। ਸੋਨੇ ਦੇ ਵਿੱਚ ਮੜਵਾਇਆ ਗਿਆ, ਤੁਸੀਂ ਜਦੋਂ ਦਰਸ਼ਨ ਡਿਊਟੀ ਤੋਂ 84 ਕਦਮ ਪੁਲ ਪਾਰ ਕਰਕੇ ਸਰੋਵਰ ਦੇ ਉੱਤੋਂ ਦੀ ਜਾਂਦੇ ਹੋ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬੰਦਾ ਦਾਖਲ ਹੁੰਦਾ, ਐਂਟਰੀ ਪਾਉਂਦਾ, ਮੱਥਾ ਟੇਕਦਾ, ਸਾਹਮਣੇ ਪਹਿਲਾਂ ਜਿਹੜੀ ਉੱਤੇ ਪਲੇਟ ਸੋਨੇ ਦੀ ਲੱਗੀ ਹੋਈ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹਸਤ ਕਮਲਾਂ ਦੇ ਨਾਲ ਹੱਥਾਂ ਦੇ ਨਾਲ ਸੇਵਾ ਕਰਵਾਈ ਹੈ ਦਰਬਾਰ ਸਾਹਿਬ ਦੀ। ਮੂਲ ਮੰਤਰ ਵੀ ਉੱਥੇ ਗੁਰਮੁਖ ਪਿਆਰੇ ਯਾਦ ਰੱਖਣਾ ਲਿਖਿਆ ਹੋਇਆ। ਕਹਿਣ ਤੋਂ ਭਾਵ ਇਹ ਹੈ ਵੀ ਜੇ ਰੱਬ ਦਾ ਘਰ ਸੀ ਉੱਥੇ ਵੀ ਸੋਨਾ ਲਾਇਆ, ਸੇਵਾ ਕਰਵਾਈ, ਮੰਦਰਾਂ ਦੇ ਵਿੱਚ ਵੀ ਸੇਵਾ ਕਰਵਾਈ, ਮਸਜਿਦਾਂ ਵਿੱਚ ਵੀ ਸੇਵਾ ਕਰਵਾਈ। ਲਓ ਜ਼ਿਆਦਾ ਡਿਟੇਲ ਤਾਂ ਨਹੀਂ, ਇੱਕ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਾ ਰਹੇ ਸਨ, ਬਜ਼ੁਰਗ ਮਾਂ ਮਿਲ ਗਈ, ਮਾਂ ਨੇ ਸ਼ੇਰੇ ਪੰਜਾਬ ਨੂੰ ਪੱਥਰ ਮਾਰਿਆ, ਨਾਲ ਦੇ ਜਿਹੜੇ ਅਹਿਲਕਾਰ ਮੰਤਰੀ ਸੰਤਰੀ ਕੋਈ ਵਜ਼ੀਰ ਲਾ ਲਓ, ਪਹਿਰੇਦਾਰ ਲਾ ਲਓ, ਉਹਨਾਂ ਨੇ ਫੜ ਲਿਆ ਮਾਂ ਨੂੰ। ਮਾਤਾ ਤੁਹਾਡੇ ਸਾਹਮਣੇ ਇੱਕ ਸ਼ੇਰੇ ਪੰਜਾਬ ਮਹਾਰਾਜਾ ਜਾ ਰਹੇ ਹੈ, ਤੁਸੀਂ ਤਾਂ ਇਹਨਾਂ ਦੀ ਇੱਜ਼ਤ ਕਰਨੀ, ਅਦਬ ਸਤਿਕਾਰ ਕਰਨਾ, ਮਾਤਾ ਕੀ ਗੱਲ ਤੂੰ ਪੱਥਰ ਮਾਰਤਾ। ਉੱਥੇ ਸ਼ੇਰੇ ਪੰਜਾਬ ਨੇ ਫਿਰ ਆਪਣੇ ਆਪ ਨੂੰ ਰੋਕਿਆ, ਕਹਿੰਦਾ ਮਾਤਾ ਨੂੰ ਫੜਨਾ ਨਹੀਂ, ਮਾਤਾ ਨੂੰ ਛੱਡ ਦਿਓ। ਛੱਡ ਦਿੱਤਾ। ਮਹਾਰਾਜਾ ਕਹਿੰਦੇ ਵੀ ਜੇ ਬੇਰ ਦੇ ਰੁੱਖ ਨੂੰ ਪੱਥਰ ਮਾਰ ਗਏ, ਪੱਥਰ ਮਾਰਨ ਨਾਲ ਜੇ ਬੇਰੀ ਦਾ ਰੁੱਖ ਨਹੀਂ ਘਬਰਾਉਂਦਾ, ਉਹ ਫਲ ਦੇ ਦਿੰਦਾ, ਉਹ ਅਸੀਂ ਬੰਦੇ ਬਣ ਕੇ ਇਹਨਾਂ ਨੂੰ ਸਜ਼ਾ ਕਿਉਂ ਦੇ ਰਹੇ ਹਾਂ। ਅਸੀਂ ਮਨੁੱਖ ਹੈ, ਮਨੁੱਖਾ ਜੰਮ ਹੈ, ਮਨੁੱਖਾ ਦੇਹੀ ਮਿਲੀ ਹੈ, ਅਕਾਲ ਪੁਰਖ ਨੇ ਮਿਹਰ ਕੀਤੀ ਹੈ, 84 ਦੇ ਵਿੱਚੋਂ ਨਿਕਲ ਕੇ ਆਏ, ਅਸੀਂ ਮਾਂ ਨੂੰ ਕਿਉਂ ਫੜਨਾ ਹੈ। ਜੇ ਕਿਸੇ ਫਲ ਵਾਲੇ ਬ੍ਰਿਸ਼ ਵਾਲੇ ਦਰਖਤ ਨੂੰ ਬੰਦਾ ਪੱਥਰ ਮਾਰੇ, ਡੋਲੇ ਡਲੇ ਮਾਰੇ, ਤੇ ਗੁਰਮੁਖ ਪਿਆਰੇ ਉਹ ਫਲ ਦਿੰਦਾ ਹੈ। ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਹੈ, ਕਹਿੰਦੇ ਸ਼ੇਰੇ ਪੰਜਾਬ ਨੇ ਮਾਂ ਨੂੰ ਸੋਨੇ ਦੇ ਨਾਲ ਤੋਲ ਕੇ ਘਰੇ ਭੇਜਿਆ, ਸੋਨੇ ਦੇ ਨਾਲ ਤੋਲ ਕੇ। ਗੱਜ ਕੇ ਆਖੋ ਸਤਨਾਮ। ਵਾਕਿਆ ਸਹੀ ਗੱਲ ਹੈ ਗੁਰਮੁਖ ਪਿਆਰਿਓ, ਵੀ ਜੇ ਰਾਜ ਕੀਤਾ ਤੇ ਸ਼ੇਰੇ ਪੰਜਾਬ ਵਰਗਾ ਰਾਜ ਨਹੀਂ ਕਿਸੇ ਨੇ ਕੀਤਾ, ਬੜਾ ਵੱਡਾ ਰਾਜ। 40 ਸਾਲ ਦਾ ਸਮਾਂ ਕਿੰਨਾ ਕੁ ਹੁੰਦਾ ਹੈ? 20 ਸਾਲ ਜਵਾਨੀ ਵਿੱਚ, ਅੱਗੇ ਮੁੜ ਕੇ ਜਵਾਨੀ ਤੋਂ ਬਾਅਦ ਕਹਿੰਦੇ ਪੈਰ ਪਾ ਲਿਆ, ਪਰ 40 ਸਾਲ ਏਕਤਾ ਦੇ ਵਿੱਚ ਬਲ ਹੁੰਦਾ ਹੈ। ਸਰਬ ਸ਼ਕਤੀਸ਼ਾਲੀ ਸਰਬ ਮਹਾਬਲੀ ਬੜੀ ਵੱਡੀ ਤਾਕਤ ਸੀ ਉਹ। ਉਹ ਇਕੱਲੇ ਸਾਡੇ ਮਹਾਰਾਜੇ ਰਾਜੇ ਨਹੀਂ ਸਨ, ਉਹ ਸਿੱਖ ਕੌਮ ਦਾ ਇੱਕ ਮਾਣ ਵੀ ਸਨ। ਚਾਹੇ ਜਨਮ ਦਿਹਾੜਾ ਆਵੇ ਮਹਾਰਾਜਾ ਜੀ ਦਾ, ਤੇ ਚਾਹੇ ਭਾਗਾਂ ਵਾਲੇ ਉਹਨਾਂ ਦੀ ਬਰਸੀ ਦਾ ਦਿਹਾੜਾ ਆਵੇ, ਜਦੋਂ ਤੱਕ ਕੌਮ ਜਿਉਂਦੀ ਹੈ ਉਦੋਂ ਤੱਕ ਮਹਾਰਾਜਾ ਦੀ ਬਰਸੀ ਦੇ ਦਿਹਾੜੇ ਵੀ ਮਨਾਏ ਜਾਣਗੇ। ਉਦੋਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ। ਇੱਕ ਵਾਰ ਕਹਿੰਦੇ ਦਰਬਾਰ ਸਾਹਿਬ ਆਏ ਹੈ, ਦਰਬਾਰ ਸਾਹਿਬ ਆ ਕੇ ਮੱਥਾ ਟੇਕਿਆ, ਆਸਾ ਕੀ ਵਾਰ ਦਾ ਕੀਰਤਨ ਸੁਣਿਆ ਲਗਾਤਾਰ ਬੈਠ ਕੇ, ਜਿੰਨੇ ਘੰਟੇ ਆਪਾਂ ਹਾਜ਼ਰੀ ਭਰਦੇ ਜਿੰਨੇ ਘੰਟੇ ਕੀਰਤਨ ਚੱਲਦਾ ਹੈ, ਇੱਕ ਵਾਰ ਨਹੀਂ ਉੱਠੇ। ਉਸ ਤੋਂ ਬਾਅਦ ਗੁਰੂ ਕੇ ਪਿਆਰਿਆਂ ਨੇ ਕਥਾ ਕਹਿੰਦੇ ਕਰਨੀ ਸੀ, ਮਹਾਰਾਜਾ ਜੀ ਨੇ ਕਥਾ ਵੀ ਕੀਤੀ, ਭਾਵ ਕਿ ਜਦੋਂ ਵੀ ਆਉਣਾ ਦਰਬਾਰ ਸਾਹਿਬ। ਗੁਰਮੁਖ ਪਿਆਰਿਓ 7-6 ਘੰਟੇ ਕਹਿੰਦੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨੀ। ਇੱਕ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮਾਂ ਨੂੰ ਕਿਹਾ, ਕਹਿੰਦੇ ਮਾਂ ਲਓ ਆਹ ਗੱਲ ਤੁਹਾਨੂੰ ਕਹਿ ਕੇ ਫਿਰ ਆਪਾਂ ਲੜੀਵਾਰ ਜਿਹੜੀ ਸੰਥਿਆ ਗੁਰਬਾਣੀ ਦੀ ਹੈ ਉਹ ਆਪਾਂ ਵਿਚਾਰ ਸ਼ੁਰੂ ਕਰਨੀ ਹੈ। ਮਾਂ ਤੇ ਪੁੱਤ ਦਾ ਮਿਲਾਪ ਬਹੁਤ ਹੁੰਦਾ, ਬੜੀ ਠੰਡ ਹੈ, ਸਰਦੀ ਦਾ ਮੌਸਮ ਹੈ। ਸ਼ੇਰੇ ਪੰਜਾਬ ਨੇ ਉੱਠ ਕੇ ਆਖਿਆ, ਮਾਂ ਮੈਂ ਇੱਕ ਤੈਨੂੰ ਗੱਲ ਕਹਿਣੀ ਹੈ। ਪੁੱਤ ਰਣਜੀਤ ਸਿੰਘ ਕੀ ਗੱਲ ਕਹਿਣੀ ਹੈ? ਕਹਿੰਦੇ ਮਾਂ
ਤੂੰ ਮੈਨੂੰ 9-10 ਮਹੀਨੇ ਆਪਣੇ ਗਰਭ ਵਿੱਚ ਆਪਣੇ ਪੇਟ ਵਿੱਚ ਰੱਖ ਕੇ ਸੰਭਾਲ ਕਰਕੇ ਨਾੜੂਏ ਰਾਹੀਂ ਖੁਰਾਕ ਦੇ ਕੇ ਮੈਨੂੰ ਜਨਮ ਦਿੱਤਾ, ਦੁਨੀਆਂ ਵਿਖਾਈ ਹੈ, ਪਰ ਮੈਂ ਤੇਰੀ ਕੁੱਖ ਦਾ ਕਰਜ਼ਾ ਲਾਉਣਾ ਚਾਹੁੰਦਾ। ਜਦੋਂ ਮਾਂ ਨੇ ਆਹ ਆਪਣੇ ਪੁੱਤ ਦੇ ਮੁੱਖ ਦੇ ਵਿੱਚੋਂ ਜਦੋਂ ਗੱਲਾਂ ਸੁਣੀਆਂ, ਮਾਂ ਕਹਿੰਦੀ, ਸ਼ੇਰੇ ਪੰਜਾਬ ਪੁੱਤ, ਮਾਂ ਦੀ ਕੁੱਖ ਦਾ ਕਰਜ਼ਾ ਅੱਜ ਤੱਕ ਦੁਨੀਆਂ 'ਤੇ ਕੋਈ ਬੰਦਾ ਨਹੀਂ ਇਹੋ ਜਿਹਾ ਜੰਮਿਆ ਜਿਹੜਾ ਲਾਹ ਸਕਿਆ ਹੋਵੇ, ਉਤਾਰ ਸਕਿਆ ਹੋਵੇ। ਆਂਹਦਾ, ਨਹੀਂ ਮਾਂ। ਪੁੱਤ, ਫਿਰ ਕਰਜ਼ਾ ਕਿਵੇਂ ਉਤਾਰੇਗਾ? ਕਹਿੰਦੇ, ਮਾਂ, ਤੈਨੂੰ ਸੋਨੇ ਨਾਲ ਤੋਲ ਦਾਂਗਾ, ਚਾਂਦੀ ਨਾਲ ਤੋਲ ਦਾਂਗਾ, ਹੀਰਿਆਂ ਨਾਲ ਤੋਲ ਦਾਂਗਾ, ਜਵਾਹਰਾਤਾਂ ਨਾਲ ਤੋਰ ਦਾਂਗਾ, ਲਾਲਾਂ ਨਾਲ ਤੋਰ ਦਾਂਗਾ, ਤੋਲਾਂਗਾ, ਮੋਤੀਆਂ ਨਾਲ ਤੋਲਾਂਗਾ। ਮਾਤਾ ਕਹਿੰਦੀ, ਬਸ। ਰਣਜੀਤ ਸਿੰਘ, ਪੁੱਤ, ਇੰਨੀ ਗੱਲ ਹੈ? ਕਹਿੰਦੇ, ਹਾਂ ਮਾਂ। ਮਾਂ ਨੇ ਕਿਹਾ, ਜੇ ਤੂੰ ਕਰਜ਼ਾ ਲਾਉਣਾ ਚਾਹੁੰਦਾ ਫਿਰ ਇੱਕ ਮੇਰੀ ਵੀ ਗੱਲ ਮੰਨ। ਕਹਿੰਦਾ, ਠੀਕ ਹੈ ਮਾਂ, ਜਿਵੇਂ ਕਹੇਂਗੀ। ਮਾਂ ਤੇ ਪੁੱਤ ਦੀ ਕੋਈ ਸੰਗ ਨਹੀਂ ਹੁੰਦੀ, ਭਾਵੇਂ ਛੋਟਾ ਭਾਵੇਂ ਵਿਆਹਿਆ ਗਿਆ, ਬੱਚਿਆਂ ਵਾਲਾ, ਪੋਤਿਆਂ ਵਾਲਾ, ਦੋਹਤਿਆਂ ਵਾਲਾ। ਮਾਂ ਨੇ ਬਿਸਤਰਾ ਵਿਛਾਇਆ ਤੇ ਕਹਿਣ ਲੱਗੇ, ਪੁੱਤ ਰਣਜੀਤ ਸਿੰਘ, ਛੋਟਾ ਹੁੰਦਾ ਤੂੰ ਮੇਰੇ ਨਾਲ ਸੌਂਦਾ ਹੁੰਦਾ ਸੀ, ਅੱਜ ਮਾਂ ਤੇ ਪੁੱਤ ਨੇ ਇਕੱਠਿਆਂ ਨੇ ਸੌਣਾ। ਕਹਿੰਦਾ, ਬੀਬੀ, ਕੋਈ ਗੱਲ ਨਹੀਂ, ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ। ਅੱਧੀ ਰਾਤ ਲੰਘ ਗਈ, ਜਦੋਂ ਮਾਂ ਕਹਿੰਦੇ ਉੱਠੀ, ਮਾਂ ਨੇ ਭਰਿਆ ਜੱਗ, ਆਪਣੇ ਪੁੱਤਰ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਦੇ ਕਹਿੰਦੇ ਬਿਸਤਰੇ ਤੇ ਡੁੱਲਿਆ, ਤੇ ਜਦੋਂ ਪਾਣੀ ਠੰਡਾ ਲੱਗਿਆ ਤੇ ਸ਼ੇਰੇ ਪੰਜਾਬ ਉੱਠ ਕੇ ਕਹਿੰਦਾ, ਕਹਿੰਦਾ, ਮਾਂ ਸ਼ਦੈਣ ਹੋ ਗਈ ਹੈ। ਜਦੋਂ ਆਹ ਗੱਲ ਦਾ ਮਾਂ ਨੂੰ ਪਤਾ ਲੱਗਿਆ ਤੇ ਮਾਂ ਹੱਸ ਪਈ। ਮਾਂ ਕਹਿੰਦੀ, ਪੁੱਤ, ਵੀ ਤੂੰ ਤਾਂ ਕਹਿੰਦਾ ਸੀ ਮੈਂ ਕੁੱਖ ਦਾ ਕਰਜ਼ਾ ਲਾਉਣਾ ਚਾਹੁੰਦਾ ਹੈ, ਤੂੰ ਤਾਂ ਪਾਣੀ ਠੰਡਾ ਸਰਦੀ ਦੇ ਵਿੱਚ ਤੈਨੂੰ ਲੱਗਿਆ, ਤੇ ਤੂੰ ਮੈਨੂੰ ਇਹੋ ਜਿਹੇ ਬੋਲ ਬੋਲਿਆ, ਜਦੋਂ ਛੋਟਾ ਜਿਹਾ ਹੁੰਦਾ ਸੀ ਦੋਵੇਂ ਗੇ ਜਗ੍ਹਾ ਗਿੱਲੀਆਂ ਕਰ ਦਿੰਦਾ ਹੁੰਦਾ ਸੀ, ਤੈਨੂੰ ਸਾਰੀ ਰਾਤ ਤੈਨੂੰ ਆਪਣੀ ਛਾਤੀ ਤੇ ਢਿੱਡ ਉੱਤੇ ਪਾ ਕੇ ਰੱਖਦੀ ਹੁੰਦੀ ਸੀ। ਆਖੋ ਸਤਨਾਮ। ਤੇ ਤੂੰ ਕਿਹਾ, ਪੁੱਤ, ਵੀ ਮੈਂ ਕਰਜ਼ਾ ਲਾਉਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉੱਠੇ, ਆਪਣੇ ਕੰਨ ਫੜ ਫੜੇ ਤੇ ਮਾਂ ਦੇ ਪੈਰਾਂ ਦੇ ਵਿੱਚ ਸਿਰ ਰੱਖ ਕੇ ਆਖਿਆ, ਕਹਿੰਦਾ, ਮਾਂ, ਮੈਥੋਂ ਭੁੱਲ ਹੋ ਗਈ ਆ। ਇਹਨੂੰ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਆਖੋ ਸਤਨਾਮ। ਸਾਨੂੰ ਉਹਨਾਂ ਦੀ ਬਰਸੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਿੰਨਾ ਸਮਾਂ ਉਹ ਸਰੀਰ ਵਿੱਚ ਰਹੇ ਹੈ, ਹਰ ਇੱਕ ਪ੍ਰਾਣੀ ਦਾ, ਹਰ ਇੱਕ ਬੰਦੇ ਦਾ, ਹਰ ਇੱਕ ਬੀਬੀ ਦਾ, ਭੈਣ ਦਾ, ਭਰਾ ਦਾ, ਬਜ਼ੁਰਗ ਦਾ, ਮਾਂ ਦਾ ਸਤਿਕਾਰ ਕੀਤਾ, ਕਿਸੇ ਨੂੰ ਖਾਲੀ ਨਹੀਂ ਮੋੜਿਆ, ਮੱਥੇ ਤੇ ਤਿਉੜੀ ਨਹੀਂ ਪਾਈ, ਕੋਈ ਵੱਟ ਨਹੀਂ ਪਾਇਆ। ਪਰ ਉਹਨਾਂ ਦੀ ਬਰਸੀ ਤੋਂ ਇਹੀ ਸਾਨੂੰ ਵਿਸ਼ੇਸ਼ ਜਿਹੜੀ ਸਿੱਖਿਆ ਮਿਲਦੀ ਹੈ ਕਿ ਏਕਤਾ ਦੇ ਵਿੱਚ ਆਈਏ, ਸਾਰੇ ਇਕੱਠੇ ਹੋ ਕੇ ਰਹੀਏ, ਜਿਵੇਂ ਉਹਨਾਂ ਨੇ ਮਿਸਲਾਂ ਨੂੰ ਇਕੱਠਿਆਂ ਕੀਤਾ ਸੀ, ਸਿੱਖ ਰਾਜ ਨੂੰ ਮਜ਼ਬੂਤ ਕੀਤਾ। ਆਖੋ ਸਤਨਾਮ। ਸੋ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਜੋ ਬਰਸੀ ਹੈ ਉਹਨੂੰ ਕੋਟ ਕੋਟ ਪ੍ਰਣਾਮ ਹੈ। ਸੱਚੇ ਪਾਤਸ਼ਾਹ ਮਹਾਰਾਜ ਇਹੋ ਜਿਹੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜੀ ਦੇ ਮਾਰਗ 'ਤੇ ਚੱਲਣ ਦਾ ਸਾਨੂੰ ਬਲ ਉਦਮ ਚਾਓ, ਜਿਹੜਾ ਖੇੜਾ ਹੈ ਉਹ ਮਾਰਗ ਦਰਸ਼ਨ ਕਰਾ ਕੇ ਸਾਨੂੰ ਚਲਾਉਣ, ਅਸੀਂ ਵੀ ਚੱਲੀਏ। ਆਓ ਗੁਰਮੁਖ ਪਿਆਰਿਓ, ਜੋ ਲੜੀਵਾਰ ਗੁਰਬਾਣੀ ਦੀ ਵਿਚਾਰ ਹੈ ਆਪ ਜੀ

0: ਗੁਰਮੁਖ ਪਿਆਰਿਆਂ ਨੇ 31 ਰਾਗਾਂ ਦੇ ਵਿੱਚ ਸਾਰੰਗ ਰਾਗ ਨੂੰ ਜੋ ਪੜ੍ਹ ਕੇ ਆਪ ਜੀ ਦੀ ਝੋਲੀ ਦੇ ਵਿੱਚ ਇਹ ਸਾਰੰਗ ਰਾਗ ਜੋ ਭਾਂਡਾ ਹੈ ਇਹ ਪਾਇਆ ਹੈ। ਇਹ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਅੰਗ ਹੈ 1244। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੌਣ ਹਨ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਭਾਈ ਬੇਟਾ ਜੀ, ਗੁਰੂ ਅਰਜਨ ਦੇ ਮਹਾਰਾਜ ਰੱਬ ਹਨ। ਰੱਬ ਦੋ ਪ੍ਰਮਾਣ, ਗੁਰ ਅਰਜਨ ਪ੍ਰਤੱਖ ਹਰ। ਤੁਸੀਂ ਬਹੁਤ ਸਿਆਣੇ ਬੈਠੇ ਹੋ, ਟੈਕਨੀਕਲ ਪੁਆਇੰਟ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਟਿਕਾਓ ਦੇਣਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਪੜ੍ਹਨੀ, ਦਰਬਾਰ ਵਿੱਚ ਆ ਕੇ ਸੇਵਾ ਕਰਨੀ ਬੜੀ ਦੂਰ ਦੀ ਗੱਲ ਹੈ। ਭਾਵਨਾ ਵਾਲਿਓ, ਜੇ ਕਿਤੇ ਬਹੁਤ ਪਿਆਰ, ਅਦਬ, ਸਤਿਕਾਰ, ਸ਼ਰਧਾ, ਭੈ ਵਿੱਚ ਆ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਨਾਮ ਲੈ ਲਓ, ਇੰਨੇ ਨਾਲ ਹੀ ਕਹਿੰਦੇ ਬੰਦੇ ਦਾ ਜਨਮ ਤੇ ਮਰਨ ਕਹਿੰਦੇ ਕੱਟਿਆ ਜਾਂਦਾ, 84 ਲੱਖ ਦਾ ਗੇੜਾ ਖਤਮ ਹੋ ਜਾਂਦਾ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਅੱਗੇ ਕੀ ਲਿਖਿਆ, ਫਿਰ ਸੰਕਟ ਜੋੜ ਗਰਭ ਨਾ ਆਇਓ। ਸਾਰੰਗ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਸੋਹਣੇ ਗੁਰੂ ਜੀ ਬਖਸ਼ਿਸ਼ ਕਰ ਰਹੇ ਹਨ।
1: ਮਹਿਲਾ ਹਰ ਕੇ ਨਾਮ ਬਿਨ ਜੀਓ।
0: ਵੇਖੋ ਕਿੱਡਾ ਸੋਹਣਾ ਪਿਆਰਾ ਇਹ ਸ਼ਬਦ ਪੰਗਤੀ ਪੜ੍ਹੀ ਆ ਗੁਰਮੁਖਾਂ ਨੇ, ਮੈਲਾ ਹਰ ਕੇ ਨਾਮ ਬਿਨ ਜੀਓ। ਜਿਹੜਾ ਸਾਡਾ ਸਰੀਰ ਆ ਨਾ, ਇਹ ਵੀ ਮਲੀਨਤਾ ਦੇ ਵਿੱਚ ਹੈ। ਬਾਹਰੋਂ ਬੜਾ ਸੋਹਣਾ ਮਕਾਨ ਲੱਗਦਾ ਹੈ, ਬੜੀ ਸੋਹਣੀ ਕੋਠੀ ਲੱਗਦੀ ਹੈ, ਪਰ ਅੰਦਰ ਬਾਰੀਆਂ ਦੇ ਵਿੱਚ ਜਾਲੇ ਲੱਗੇ ਹੁੰਦੇ ਆ, ਮੈਲ ਲੱਗੀ ਹੁੰਦੀ ਹੈ। ਸਰੀਰ ਇੱਕ ਮਕਾਨ ਹੈ, ਸਰੀਰ ਇੱਕ ਕੋਠੀ ਆ ਗੁਰਮੁਖੋ, ਪਰ ਇਹਦੇ ਵਿੱਚ 9 ਦਰਵਾਜ਼ੇ, 9 ਬਾਰੀਆਂ, ਉਹ ਵੀ ਮੈਲੀਆਂ। ਅੱਖਾਂ ਦੇ ਨਾਲ ਮਾੜਾ ਵੇਖਣਾ ਇਹ ਮਲੀਨਤਾ ਹੈ, ਅਰਸਨਾ ਦੇ ਨਾਲ ਮਾੜਾ ਕਬੂਲ ਬੋਲਣਾ, ਅਪਸ਼ਬਦ ਬੋਲਣੇ, ਨਿੰਦਿਆ ਚੁਗਲੀ ਰੱਬ ਦੇ ਪਿਆਰਿਆਂ ਦੀ ਕਰਨੀ ਕੀ ਹੈ, ਇਹ ਵੀ ਕਹਿੰਦੇ ਮੈਲੀ ਹੋ ਗਈ। ਨਾਸਕਾ ਦੁਰਗੰਧੀ ਲੈ ਰਹੀ ਹੈ, ਇਹ ਵੀ ਮੈਲੀ ਹੋ ਗਈ ਹੈ। ਕੰਨ ਮਾੜਾ ਸੁਣਦੇ ਪਏ ਆ ਝੂਠ, ਗੁਰਮੁਖ ਪਿਆਰੀ ਵੀ ਮੈਲੀ ਹੋ ਗਈ ਆ। ਹੱਥ ਪਾਪਾਂ ਵਿੱਚ ਚਲੇ ਗਏ, ਪੈਰ ਮਹਿਫਲ ਖਾਨੇ ਵਿੱਚ ਚਲੇ ਗਏ, ਮੈਲੇ ਹੋ ਗਏ। ਤੈਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਸੀ, ਇਹ ਨੇਤਰ ਹੋ ਮੇਰਿਓ, ਆ ਇਹਨਾਂ ਨੇਤਰਾਂ ਦੇ ਨਾਲ ਜਿੱਥੇ ਦੁਨੀਆਂ ਵੇਖਦਾ, ਕਿਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆ ਕੇ ਕਲਗੀਧਰ ਪਾਤਸ਼ਾਹ ਨੂੰ ਵੇਖ ਕੇ ਜਾ, ਕਿਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਨਕਾਣਾ ਸਭ ਜਾ ਕੇ ਵੇਖ, ਕਿਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ, ਭਾਈ ਕੇ ਡਰੋਲੀ ਜਾ ਕੇ ਵੇਖ, ਕਿਤੇ ਵੇਖ ਤਾਂ ਸਹੀ, ਕਿਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ ਮਹਾਂਪੁਰਸ਼ਾਂ ਨੂੰ ਇਹਨਾਂ ਨੇਤਰਾਂ ਨਾਲ ਜਾ ਕੇ, ਗੁਰਮੁਖ ਪਿਆਰਿਆ ਮਸਤੂਆਂ ਵਾਲੇ ਸੰਗਰੂਰ ਜਾ ਕੇ ਵੇਖ, ਉਹ ਤਾਂ ਇੱਥੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ, ਉਹ ਤਾਂ ਇੱਥੋਂ ਦੂਰ ਨਹੀਂ ਪਰ ਤੇਰਾ ਕਸੂਰ ਨਹੀਂ, ਰਹੋ ਵਿਚਾਰ। ਸਤਿਗੁਰ ਪਾਤਸ਼ਾਹ ਕਹਿੰਦੇ, ਜਿਹੜੇ ਬੰਦੇ ਨੇ ਹਰੀ ਦਾ ਨਾਮ ਨਹੀਂ ਜਪਿਆ, ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਨਹੀਂ ਕੀਤੀ, ਨਾਮ ਤੋਂ ਖੁੰਝ ਗਿਆ, ਵਾਂਝੇ ਰਹਿ ਗਿਆ।
1: ਤਿੰਨ ਪ੍ਰਭ ਸਾਚਾ ਆਪ ਭੁਲਾਇਆ।
0: ਜਿਹੜੇ ਕਹਿੰਦੇ ਜੀਵ ਨੇ, ਮਨੁੱਖ ਨੇ, ਪ੍ਰਾਣੀ ਨੇ, ਪ੍ਰਭੂ ਪਰਮਾਤਮਾ ਦਾ ਸੱਚਾ ਨਾਮ ਹੀ ਭੁਲਾ ਦਿੱਤਾ। ਭਾਗਾਂ ਵਾਲਿਓ, ਖਿਆਲ ਕਰਿਓ, ਦੁਨੀਆਂ ਦੇ ਵਿੱਚ ਕੋਈ ਚੀਜ਼ ਸੱਚ ਨਹੀਂ, ਪਰ ਕੇਵਲ ਤੇ ਕੇਵਲ ਰੱਬ ਦੇ ਪਿਆਰੇ, ਅਕਾਲ ਪੁਰਖ ਦਾ ਪੰਥ ਤੇ ਗੁਰੂ ਕੀ ਬਾਣੀ ਕਹਿੰਦੇ ਸੱਚੀ ਹੈ। ਆਖੋ ਸਤਨਾਮ। ਭਾਈ ਨੰਦ ਲਾਲ ਸਾਹਿਬ ਸ਼੍ਰੋਮਣੀ ਕਵੀ ਹੋਏ ਹੈ, ਉਹਨਾਂ ਨੇ ਕਿਹਾ, ਕਹਿੰਦੇ ਜਿਹੜੀ ਤੇਰੀ ਰਸਨਾ ਨਾ, ਕਹਿੰਦੇ ਇਹ ਜੂਠੀ ਵੀ ਹੋ ਜਾਂਦੀ ਹੈ, ਝੂਠੀ ਵੀ ਹੋ ਜਾਂਦੀ, ਪਰ ਇਹ ਸੁੱਚੀ ਕਦੋਂ ਹੁੰਦੀ ਹੈ? ਕਹਿੰਦੇ ਉਦੋਂ ਸੁੱਚੀ ਹੋਵੇਗੀ ਜਦੋਂ ਬਾਣੀ ਪੜ੍ਹੇਗਾ, ਜਦੋਂ ਸਿਮਰਨ ਕਰੇਗਾ, ਜਦੋਂ ਮੂਲ ਮੰਤਰ ਦੀ ਆਰਾਧਨਾ ਕਰੇਗਾ, ਜਦੋਂ ਪਾਠ ਪੜ੍ਹੇਗਾ, ਉਦੋਂ ਸੁੱਚੀ ਹੋਏਗੀ। ਨਾਮ ਜਪਣ ਕੋ ਜੇਬਾ ਦੇਨੀ, ਹੱਥ ਨਾ ਆਵੇ ਅੱਖੀ। ਇੱਕ ਇੱਕ ਸਵਾਸ ਅਮੁਲਕ ਜਾਂਦਾ, ਹੱਥ ਨਾ ਆਵੇ ਲੱਖੀ। 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ, ਬੰਦਾ ਕੈਸੇ ਜੀਵੇ। ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਉਹ ਜਿਹੜਾ ਵਾਹਿਗੁਰੂ ਸੀ ਨਾ, ਅਕਾਲ ਪੁਰਖ ਸੱਚਾ ਪਰਮਾਤਮਾ, ਪ੍ਰਭੂ ਜੀ ਆਪ ਸੱਚਾ, ਉਹ ਸੱਚਾ ਮਾਲਕ ਆਪ ਹੈ, ਸੱਚਾ ਦਰਬਾਰ, ਤੇ ਉਹਦਾ ਦਰਬਾਰ ਵੀ ਸੱਚਾ। ਐਸੇ ਮਾਲਕ ਨੂੰ ਕਹਿੰਦੇ ਤੂੰ ਭੁਲਾ ਦਿੱਤਾ, ਐਸਾ ਮਾਲਕ ਤੂੰ ਵਸਾਰ ਦਿੱਤਾ ਹੈ।
1: ਦਿਖਾ ਠਗੋਰੀ ਪੀਓ,
0: ਤੇ ਮਹਾਰਾਜ ਕਹਿੰਦੇ ਪਤਾ ਫਿਰ ਰੱਬ ਨੂੰ ਕਿਵੇਂ ਭੁਲਾਇਆ। ਬਿਖ ਦਾ ਅਰਥ ਹੁੰਦਾ ਜ਼ਹਿਰ, ਠਗੋਰੀ ਦਾ ਅਰਥ ਹੁੰਦਾ ਠੱਗ ਮੂਰੀ। ਵਿਸ਼ੇ ਵਕਾਰਾਂ ਦੀਆਂ ਜਿਹੜੀਆਂ ਇਹ ਠਗਮੂਰੀਆਂ ਸਨ, ਇਹ ਜੜੀ ਬੂਟੀਆਂ ਸਨ, ਕਹਿੰਦੇ ਬੰਦਿਆਂ ਤੋਂ ਪਾਪਾਂ ਦੀ ਦਵਾਈ ਪੀ ਲਈ ਹੈ। ਮਾੜੇ ਪਾਸੇ ਤੁਰ ਪਿਆ, ਝੂਠ ਵਿੱਚ ਲੱਗ ਗਿਆ, ਨਿੰਦਾ ਚੁਗਲੀ ਵਿੱਚ ਲੱਗ ਗਿਆ, ਹੰਕਾਰ ਵਿੱਚ ਆ ਗਿਆ, ਹਉਮੈ ਵਿੱਚ ਆ ਗਿਆ, ਮੈਂ ਵਿੱਚ ਆ ਗਿਆ, ਕ੍ਰੋਧ ਵਿੱਚ ਆ ਗਿਆ, ਲੋਭ ਵਿੱਚ ਆ ਗਿਆ, ਲਾਲਚ ਵਿੱਚ ਆ ਗਿਆ। ਤੈਨੂੰ ਤਾਂ ਬਾਪੂ ਕਲਗੀਧਰ ਨੇ ਖੰਡੇ ਬਾਟੇ ਦੀ ਪੌਲ ਦਿੱਤੀ ਸੀ ਕਿ ਪੁੱਤ ਜੇ ਤੂੰ ਪੰਥ ਨਾਲ ਰਲਣਾ ਚਾਹੁੰਦਾ, ਸਿੱਖ ਤੋਂ ਸਿੰਘ ਬਣਨਾ ਚਾਹੁੰਦਾ, ਫਿਰ ਇੱਕ ਕੰਮ ਕਰ, ਖੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਹੈ ਉਹ ਛਕ ਲਾ, ਪੰਜ ਕਕਾਰਾਂ ਦਾ ਧਾਰਨੀ ਹੋ ਜਾ, ਬਾਣੀ ਬਾਣਾ ਕੋਲੇ ਹੋਵੇ, ਪੰਜ ਬਾਣੀਆਂ ਕੋਲੇ ਹੋਣ, ਪੰਜ ਤਖਤ ਕੋਲ ਹੋਣ, ਔਰ ਸੇਵਾ ਵੀ ਕਰੇ ਤੇ ਸਿਮਰਨ ਵੀ ਕਰੇ, ਤੇ ਜੇ ਅੰਮ੍ਰਿਤ ਦੀ ਘੁੱਟ ਪੀਵੇਂਗਾ ਤੇ ਅਮਰ ਹੋ ਜਾਏਗਾ, ਕਦੇ ਮੌਤ ਨਹੀਂ ਆਉਣੀ, ਸਰੀਰ ਜਾਂਦਾ ਜਾਵੇ, ਤੇ ਜੇ ਕਿਤੇ ਅੰਮ੍ਰਿਤ ਛੱਡ ਕੇ ਵਿਸ਼ੇ ਵਿਕਾਰਾਂ ਦਾ ਜ਼ਹਿਰ ਘੋਲ ਕੇ ਪੀ ਗਿਆ, ਫਿਰ ਤਾਂ ਆਤਮਕ ਮੌਤ ਹੈ। ਆਖੋ ਸਤਨਾਮ। ਫਿਰ ਤਾਂ ਮਹਾਰਾਜ ਕਹਿੰਦੇ ਭਾਈ ਆਤਮਕ ਮੌਤ ਆ, ਉਹ ਖੇੜਾ ਨਹੀਂ ਰਹਿਣਾ, ਉਹ ਜ਼ਿੰਦਗੀ ਨਹੀਂ ਰਹਿਣੀ, ਉਹ ਮਹਾਰਾਜ ਕਹਿੰਦੇ ਉਮਰ ਨਹੀਂ ਰਹਿਣੀ, ਆਖਾਂ ਜੀਵਾਂ। ਜੇ ਤਾਂ ਰੱਬ ਯਾਦ ਆ ਗਿਆ ਤੇ ਜਿਉਣਾ, ਵਿਸਰੈ ਮਰ ਜਾਓ, ਤੇ ਜੇ ਰੱਬ ਭੁੱਲ ਗਿਆ ਤੇ ਫਿਰ ਤੇਰੀ ਮੌਤ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਮਹਾਰਾਜ ਥੋੜੀ ਜਿਹੀ ਬੇਨਤੀ ਮੈਂ ਵੀ ਕਰ ਲਾ, ਕਹਿੰਦੇ ਕਰੋ, ਜਿਹੜੇ ਦੁਨੀਆਂ ਦੇ ਲੋਕ ਅੰਮ੍ਰਿਤ ਵੇਲੇ ਘਰਾੜੇ ਮਾਰਦੇ, ਉਸਲ ਵੱਟੇ ਲੈਂਦੇ ਆ, ਸੌਂਦੇ ਆ, ਅੰਮ੍ਰਿਤ ਵੇਲੇ ਉੱਠਦੇ ਨਹੀਂ, ਜਾਗਦੇ ਨਹੀਂ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਪਿਛਲ ਰਾਤ ਨਾ ਜਾਗੇ ਉਹੇ। ਹੁਣ ਉਹਨਾਂ ਦੀ ਤੁਲਨਾ ਕਿਹਦੇ ਨਾਲ ਕੀਤੀ, ਜੀਵੰਦੜੋਂ ਮਰੇ ਉਹ। ਕਹਿੰਦੇ ਉਹ ਜਿਉਂਦੇ ਹਨ ਪਰ ਜਿਉਂਦੇ ਜਿਉਂਦੇ ਆਪਣੀ ਲਾਸ਼ ਆਪ ਹੀ ਚੁੱਕੀ ਫਿਰਦੇ, ਜਿਨ੍ਹਾਂ ਨੇ ਰੱਬ ਭੁਲਾ ਦਿੱਤਾ, ਜਿਨ੍ਹਾਂ ਨੇ ਅਕਾਲ ਪੁਰਖ ਨੂੰ ਵਸਾਰ ਦਿੱਤਾ, ਇਸ ਕਰਕੇ ਉਹਨਾਂ ਨੇ ਇਹ ਜ਼ਹਿਰ ਕਹਿੰਦੇ ਚੱਖ ਲਿਆ ਹੈ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਗਏ ਹਨ। ਰਹਾ ਉਹਦਾ ਇੱਥੇ ਬਾਪੂ ਜੀ ਅਰਥ ਕਰਦੇ ਆ ਵੀ ਪੁੱਤ ਥੋੜਾ ਜਿਹਾ ਰੁਕ ਜਾ, ਜੇ ਤਾਂ ਮੈਲਾ ਹਰ ਕੇ ਨਾਮ ਬਿਨ ਜੀਓ, ਤੈਨੂੰ ਪਹਿਲੀ ਪੰਕਤੀ ਦੀ ਸਮਝ ਆ ਗਈ ਤੇ ਅੱਗੇ ਚੱਲੀ, ਜਿਵੇਂ ਬਾਣੀ ਪੜ੍ਹਦੇ ਪੜ੍ਹਦੇ ਰਹਾਉ ਆਉਂਦਾ ਹੈ, ਇਵੇਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਹਿੰਦੇ ਠਹਿਰਾਉ ਲੈ ਕੇ ਆਉਂਦਾ। ਅੱਜ ਦੁਨੀਆਂ ਦੇ ਵਿੱਚ ਜਲਦਬਾਜ਼ੀ ਹੈ, ਭੱਜ ਨੱਠ ਹੈ, ਦੌੜ ਹੈ, ਪਰ ਸਤਿਗੁਰ ਪਾਤਸ਼ਾਹ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
1: ਕੋਟ ਜਨਮ ਭ੍ਰਮ ਤੋਂ ਬਹੁ ਭਾਂਤੀ।
0: ਕੋਟ, ਕੋਟ ਦਾ ਅਰਥ ਹੁੰਦਾ ਕਰੋੜਾਂ। ਕੋਟ ਦਾ ਅਰਥ ਹੁਣ ਇਹ ਵੀ ਹੈ ਵੀ ਸਿਆਲ ਜਦੋਂ ਆਉਂਦਾ ਹੈ ਉਦੋਂ ਸਵਾਟਰਾਂ ਵੀ ਪਾਉਣੇ, ਕੋਟੀਆਂ ਤੇ ਕੋਟ ਵੀ ਪਾਉਣੇ। ਇੱਥੇ ਮਹਾਰਾਜ ਨੇ ਕੋਟ ਦਾ ਅਰਥ ਕੀਤਾ ਕਰੋੜਾਂ। ਇੱਕ ਸ਼ਬਦ ਆਉਂਦਾ ਗੁਰੂ ਕੀ ਬਾਣੀ ਵਿੱਚ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਜਨਮ ਤੇ ਜਨਮ ਇਹ ਵਿਆਕਰਨ ਦਾ ਇੱਕ ਰੂਲ ਹੈ, ਜਿੱਥੇ ਦੋ ਸ਼ਬਦ ਇੱਕੋ ਆ ਜਾਣ ਉਹਦਾ ਬਹੁ ਵਚਨ ਬਣਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਅਕਾਲ ਪੁਰਖ, ਕਰੋੜਾਂ ਜਨਮਾਂ ਜਨਮਾਂ ਦੇ ਭਟਕਦੇ ਫਿਰਦੇ, ਕਰੋੜਾਂ ਕਰੋੜਾਂ ਜਨਮਾਂ ਦੇ ਤੁਰੇ ਫਿਰਦੇ ਹੈ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋਂ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ।
1: ਥਿਤ ਨਹੀਂ ਕਤਹੂ ਪਾਈ।
0: ਔਰ ਹੇ ਵਾਹਿਗੁਰੂ ਜੀ, ਆਪ ਜੀ ਦਾ ਨਾਮ ਵੀ ਨਹੀਂ ਜਪਿਆ, ਸ਼ਰਨ ਵਿੱਚ ਵੀ ਨਹੀਂ ਆਏ, ਸੰਗਤ ਵਿੱਚ ਵੀ ਨਹੀਂ ਆਏ। ਜਿਹੜੀ ਜ਼ਿੰਦਗੀ ਸੀ ਉਹ ਕਦੇ ਟਿਕੀ ਨਹੀਂ, ਉਹ ਸਥਿਰ ਨਹੀਂ ਰਹੀ।
1: ਪੂਰਾ ਸਤਿਗੁਰ ਸਹਜਨਾ ਭੇਟਿਆ।
0: ਜਦੋਂ ਮਹਾਰਾਜ ਕਹਿੰਦੇ ਗੁਰੂ ਕੀ ਸ਼ਰਨ ਵਿੱਚ ਹੀ ਨਹੀਂ ਆਉਣਾ, ਬਾਣੀ ਪੜ੍ਹਨੀ ਨਹੀਂ, ਕੀਰਤਨ ਸੁਣਨਾ ਨਹੀਂ, ਕਥਾ ਸੁਣਨੀ ਨਹੀਂ, ਪੂਰੇ ਸਤਿਗੁਰ ਤੋਂ ਬਿਨਾਂ ਸਹਿਜ ਨਹੀਂ ਆਇਆ ਜਾ ਸਕਦਾ। ਪੂਰਾ ਸਤਿਗੁਰ ਮਿਲੇ ਤੇ ਸਹਿਜ ਮਿਲਦਾ ਹੈ, ਪੂਰਾ ਸਤਿਗੁਰ ਮਿਲੇ ਤੇ ਬੰਦਾ ਮੁਕਤ ਹੁੰਦਾ ਹੈ।
1: ਸਾਕਤ ਆਵਾ ਜਾਈ।
0: ਤੇ ਜਿਹੜੇ ਲੋਕ ਸਾਕਤ ਹੁੰਦੇ ਆ, ਮਾਇਆ ਦੇ ਉਪਾਸ਼ਕ ਹੁੰਦੇ ਆ, ਦੁਨਿਆਵੀ ਪਦਾਰਥਾਂ ਨੂੰ ਪਹਿਲ ਦਿੰਦੇ ਆ, ਸੱਚੇ ਪਾਤਸ਼ਾਹ ਜੀ ਕਹਿੰਦੇ ਸਾਕਤ ਹੋ ਗਏ। ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਸਾਕਤ ਸੰਗ ਨਾ ਕੀਜੀਐ, ਇਹੋ ਜਿਹੇ ਬੰਦੇ ਦਾ ਸੰਗ ਨਾ ਕਰੀ, ਦੂਰੇ ਜਾਈਐ ਭਾਗ। ਕਹਿੰਦੇ ਜਦੋਂ ਸਾਕਤ ਬੰਦਾ ਦਿਸੇ ਭੱਜ ਜੀ, ਐ ਕਹਿੰਦੇ ਛੂਟਾਂ ਵੱਟ ਜਾਈ। ਕਿਉਂ? ਕਿਉਂਕਿ ਉਹ ਆਪ ਵੀ ਨਹੀਂ ਜੁੜਿਆ ਤੇ ਤੈਨੂੰ ਵੀ ਨਹੀਂ ਜੋੜਨਾ। ਹੁਣ ਜਿਹੜਾ ਜੁੜਿਆ ਨਹੀਂ ਉਹ ਜੋੜਦਾ ਨਹੀਂ, ਜਿਹੜਾ ਜੁੜਿਆ ਉਹ ਜੋੜ ਦੇਗਾ। ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਰੱਬ ਦਾ ਮਾਮਾ, ਮਾਂ ਭਾਨੀ ਦਾ ਧਰਮ ਦਾ ਵੀਰ ਭਾਈ ਗੁਰਦਾਸ ਸਾਹਿਬ ਵਿਦਿਆ ਮਾਰਤੰਡ ਗੁਰਮਤ ਦੇ ਧਨੀ, ਉਹ ਕਹਿੰਦੇ ਜਿਹੜਾ ਟੁੱਟੇ ਨੂੰ ਜੋੜ ਦਿੰਦਾ ਹੈ। ਜਿਹੋ ਜਿਹਾ ਕਹਿੰਦੇ ਸੱਤ ਸੋਨੇ ਦੇ ਮੰਦਰ ਬਣਾ ਕੇ ਦਾਨ ਕੀਤੇ, ਜਿਹੋ ਜਿਹੀ ਟੁੱਟੀ ਹੋਈ ਰੂਹ ਨੂੰ ਅਕਾਲ ਪੁਰਖ ਦੇ ਨਾਮ ਨਾਲ ਜੋੜਿਆ, ਬਰਾਬਰ ਫਲ ਹੈ। ਤੇ ਇੱਥੇ ਇੱਕ ਤੋਲਾ ਲੈ ਕੇ ਵੇਖ ਲਓ, ਸੋਨੇ ਦਾ ਬਹੁਤ ਮਹਿੰਗਾ ਹੈ, ਆਖੋ ਸਤਨਾਮ। ਸੱਤ ਸੋਨੇ ਦੇ ਮੰਦਰ ਬਣਾ ਕੇ ਦਾਨ ਕਰਨੇ, ਕਿਸੇ ਦੀ ਝੋਲੀ ਪਾਉਣੇ ਬੜੀ ਔਖੀ ਗੱਲ ਹੈ। ਇਹ ਤਾਂ ਕਾਰ ਸੇਵਾ ਵਾਲੇ ਮਹਾਂਪੁਰਸ਼ ਹੈ, ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਏਡੀਆਂ ਏਡੀਆਂ ਵੱਡੀਆਂ ਗੁਰਮੁਖ ਪਿਆਰਿਓ ਸਰਾਵਾਂ ਬਣਾ ਦੇਣੀਆਂ, ਯਾਤਰੀ ਨਿਵਾਸ ਬਣਾ ਦੇਣੇ, ਤੇ ਉਹ ਵੀ ਸੰਗਤਾਂ ਦੀ ਝੋਲੀ ਵਿੱਚ ਭੇਟਾ ਕਰਦੇ ਨੇ। ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟਾ ਕਰਦੇ ਨੇ, ਚਾਹੇ ਦਿੱਲੀ ਮੈਨੇਜਮੈਂਟ ਕਮੇਟੀ ਨੂੰ ਭੇਟਾ ਕਰਦੇ ਨੇ। ਇਹ ਤਾਂ ਉਹਨਾਂ ਦੇ ਹਿੱਸੇ ਸੇਵਾ ਆਈ ਹੈ ਰੱਬ ਦੇ ਪਿਆਰਿਆਂ ਦੇ। ਇਹ ਤਾਂ ਗੁਰਮੁਖ ਪਿਆਰੇ ਉਹੀ ਸੇਵਾ ਕਰ ਸਕਦੇ ਆ, ਉਹੀ ਦਾਨ ਕਰ ਸਕਦੇ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਦੁਬਾਰਾ ਪੰਕਤੀ ਫੇਰ ਪੜੋ ਜੀ।
1: ਪੂਰਾ ਸਤਿਗੁਰ ਸਹਜ ਨਾ ਭੇਟਿਆ।
0: ਪੂਰਾ ਸਤਿਗੁਰ ਕਹਿੰਦੇ ਭੇਟਿਆ ਨਹੀਂ, ਭੇਟੇ ਦਾ ਅਰਥ ਹੁੰਦਾ ਮਿਲਾਪ, ਪੂਰੇ ਸਤਿਗੁਰ ਨਾਲ।

0: हे मेरे समर्थ दाते सर्व कला संपूर्ण वाहिगुरु जी, आप जी की शरण विच आए हैं, कृपा करके हाथ दे के आप जी ने रख लेना।
1: तुम प्रभु आगम अपार,
0: तू मेरा मालक है, तू मेरा स्वामी है, तू बड़िया वड्डिया ताकतों का मालक है। वाहिगुरु जी तू अगम है, तू अपहुंच है, तेरे तक किसी की पहुंच नहीं। ना ज्ञान इंद्रियां दी पहुंच है, ना कर्म इंद्रियां दी पहुंच है, इस पहुंच तो दूर है।
1: नानक दास तेरी शरण आई,
0: ते वड्डे सतगुरां दी मोर ला के पंजवे पातशाह धन गुरु अर्जन देव महाराज कहिंदे है, कहिंदे नानक आखदा है। वेखो किन्नी निम्रता, किन्नी मिठास। मारे कहिंदे नानक दास आखदा है, सेवक आखदा कि आप जी दी शरण विच आया हां।
1: भाव जल उतरयो पार,
0: ते मेरे सतगुरु ने इन्नी कृपा कीती मैनू भाव जल पार उतार। जेड़ा बंदा जहाज इन चढ़िया वो उतरेगा किवें, जेड़ा चढ़ेगा वो उतरेगा। ते आपां अरदास विच भी कहने ते समाप्ति ते भी कहना है, वाहिगुरु नाम जहाज है, चढ़े सो उतरे पार, जो शरदा कर सीम दे गुर पार उतारन हार। ओ जेड़ा मालक है ओ भौजल, भौजल का अर्थ है संसार रूपी समुंदर, संसार रूपी समुंदर का अर्थ है जन्म ते मरन। अगला जेड़ा शब्द है वह भी आप जी सरवण करो,
1: सारंग महला पंजवा।
0: दूसरे सारंग राग दे अंदर पंजवे पातशाह जी कृपा कर रहे हैं,
1: रमण का राम के गुण बाद।
0: सारिया तो वड्डी दात केड़ी है? तुसी कहोगे ज्ञानी जी सानू भोजन मिल गया है, बड़ी श्रेष्ठ गल है, श्रोमणी गल है, चंगी गल है। भोजन नाल शरीर रजना है, ते भजन नाल तेरी रूह रजनी है। भोजन बिना भी सरदा नहीं, पानी बिना नहीं सरदा, गुरमुख प्यारिया सेवा बिना भी नहीं सरदा, ते सिमरन बिना भी नहीं सरदा। आखो सतनाम, जेड़े हरी दे गुण गाउणे, वाहिगुरु की वडियाई करनी, सिफत सलौत करनी, परमात्मा की जय जयकार करनी, शोभा करनी, यह सब तो वड्डा एक गुण है जिहड़ा उच्चारण करना। महाराज कहिंदे दुनिया की खुशामद दे दुनिया की सलौत विच ना पै, पंजा तत्तां तो बनी दुनिया ते पंजा तत्तां विच घुल मिल जानी है। जे सलौत करनी है ते रब दे प्यारियां दी कर। रब दे प्यारे कौन है? जथेदार संत बाबा बलव कुलवंत सिंह जी, जथेदार बाबा राम सिंह जी रब दे प्यारे, गुरु घर दे वजीर, गुरु घर दे सिंह साहिबान, गुरु के प्यारे रागी सेवादार, उन्हां रब दे प्यारियां दी महापुरशां दी सेवादारां दी गुरमुख प्यारा किते वडियाई करिया कर। आपा तो वड्याई की करनी है, आपा तो रब दे प्यारियां दी निंदिया करन ते तुले हुए हैं। कोई बंदा कहिंदा संत नहीं हुंदा, कोई कहिंदा की नहीं हुंदा, गुरु अर्जन साहिब महाराज की बाणी पढ़ के वेख लो, ब्रह्म ज्ञानी का जिक्र भी किया डिटेल दे विच। सतगुर पातशाह जी ने साधु की डेफिनेशन भी पाई है, संत की गल भी की है, जिन्ना सास ग्रासना विसरै हरनामा मन मंत, धन सिसेई नानका पूर्ण सोई संत। रब दे प्यारिया अंदर सत हुंदा है, उन्हां अंदर संतोख हुंदा है, ते सब तो वड्डी दात यही है कि जेड़ा हरी दे गुण गायन करदा है।
1: साध संग ध्याइया परमेश्वर,
0: ये हुण तुहाडी गल कीती है गुरु की प्यारी संगत, तुसी जिन्ने बैठे हो, चाहे संगत इलैक्ट्रॉन मीडिया के माध्यम राही, टीवी चैनल के राही, यूट्यूब चैनल के राही, घर देशों विदेशों में भी लाइव सरवण कर रही है। शरीर भावें संगत का नहीं आया, पर जे ध्यान जोड़ के सरवण कर रही है तो हाजरी लग रही है। शरीर हाजिर नहीं, शरीर गैर हाजिर है, पर मन तो हाजिर है। आखो सतना, ओ रूह, ओ आत्मा, ओ नैन नक्श, ਉਹ ਸਾਰੇ ਹਾਜ਼ਰ ਹੈ ਤਖ਼ਤ ਸੱਚਖੰਡ ਸਾਹਿਬ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਸੰਗ ਵਿੱਚ ਜਾ ਕੇ ਪਰਮੇਸ਼ਰ ਮਿਲਦਾ ਹੈ। ਸਤ ਸੰਗ ਵਿੱਚ ਜਾ ਕੇ ਜਦੋਂ ਸੰਗਤ ਕਰੇਗਾ, 20 ਵਿਸਵੇ ਮਾਲਕ ਹੈ, 21 ਵਿਸਵੇ ਸੰਗਤ ਨੂੰ ਕਿਹਾ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦੀਵਾਨ ਚੰਦੂ ਦੀ ਧੀ ਦਾ ਜਿਹੜਾ ਰਿਸ਼ਤਾ ਸੀ, ਜਦੋਂ ਸੰਗਤ ਨੇ ਕਿਹਾ ਮਹਾਰਾਜ ਇਹਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸੰਗਤ ਦਾ ਹੁਕਮ ਮੰਨ ਕੇ ਉਹ ਧੀ ਦਾ ਰਿਸ਼ਤਾ ਵੀ ਨਹੀਂ ਮੰਨਿਆ। ਸੰਗਤ ਦੀ ਬੜੀ ਵੱਡੀ ਗੱਲ ਹੈ। ਸੰਗ ਸਤ ਸੰਗਤ ਕੈਸੀ ਜਾਣੀ ਹੈ, ਸਤ ਸੰਗਤ ਦਾ ਪਤਾ ਕਿਵੇਂ ਲੱਗੇਗਾ? ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਵਾਹਿਗੁਰੂ ਦੀ ਕੇਵਲ ਤੇ ਕੇਵਲ ਗੱਲ ਹੋਵੇ, ਸ਼ਹੀਦਾਂ ਸਿੰਘਾਂ ਦੀ ਗੱਲ ਹੋਵੇ, ਰੱਬ ਦੇ ਪਿਆਰਿਆਂ ਦੀ ਗੱਲ ਹੋਵੇ, ਗੁਰੂ ਕੀ ਬਾਣੀ ਦੀ ਗੱਲ ਹੋਵੇ, ਸੇਵਾ ਦੀ ਗੱਲ ਹੋਵੇ, ਭਜਨ ਬੰਦਗੀ ਭਗਤੀ ਸਿਮਰਨ ਦੀ ਗੱਲ ਹੋਵੇ, ਉੱਥੇ ਸਤ ਸੰਗ ਹੈ। ਆਖੋ ਸਤਨਾਮ। ਸਤ ਸੰਗ ਮਾਰੇ ਕਹਿੰਦੇ ਕਰਿਆ ਕਰ, ਤੇ ਸਤ ਸੰਗ ਵਿੱਚ ਤੈਨੂੰ ਪਰਮੇਸ਼ਰ ਅਕਾਲ ਪੁਰਖ ਮਿਲ ਜਾਣਗੇ।
1: ਅੰਮ੍ਰਿਤ ਜਾ ਕੇ ਸਵਾਦ।
0: ਤੇ ਫਿਰ ਸਤ ਸੰਗ ਕਰਦਿਆਂ ਕਰਦਿਆਂ ਜਦੋਂ ਹਰੀ ਦਾ ਨਾਮ ਚੱਖੀ ਗਿਆ, ਤੈਨੂੰ ਸਵਾਦ ਆ ਜਾਏਗਾ। ਇਹ ਦੋ ਸ਼ਬਦ ਹੈ, ਇੱਕ ਸਵਾਦ ਹੈ, ਇੱਕ ਆਨੰਦ ਹੈ। ਸਵਾਦ ਓਨਾ ਟਾਈਮ ਰਹਿੰਦਾ ਜਿੰਨੇ ਸਮਾਂ ਕਹਿੰਦੇ ਸਵਾਸ ਹੈ, ਤੇ ਆਨੰਦ ਓਨਾ ਸਮਾਂ ਰਹਿੰਦਾ ਭਾਵੇਂ ਸਰੀਰ ਰਵੇ ਤੇ ਭਾਵੇਂ ਨਾ ਰਵੇ। ਆਖੋ ਸਤਨਾਮ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਦਮਦਮੇ ਟਕਸਾਲ ਦੇ ਮੁਖੀ, 14ਵੇਂ ਮੁਖੀ, 20ਵੀਂ ਸਦੀ ਦੇ ਮਾਲਕ, ਟੋਪਾਂ ਟੈਂਕਾਂ ਅੱਗੇ ਆਪਣਾ ਸਰੀਰ ਡਾਹਿਆ, ਆਪਣੀਆਂ ਛਾਤੀਆਂ ਡਾਹੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦੋ ਨਿਸ਼ਾਨ ਸਾਹਿਬਾਂ ਦੇ ਕੋਲ ਆ ਕੇ ਸ਼ਹੀਦੀ ਦਾ ਜਾਮ ਪੀਤਾ। ਗੁਰਮੁਖ ਪਿਆਰਿਓ 35-37 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਪੀ ਮਹਾਰਾ ਉਹਨਾਂ ਨੇ ਗੁਰਮੁਖ ਪਿਆਰਿਓ ਮਾਣੀ ਲਹੂ ਡੋਲਿਆ। ਭਾਵੇਂ ਉਹਨਾਂ ਦਾ ਸਰੀਰ ਮੌਜੂਦ ਨਹੀਂ, ਪਰ ਹਰ ਇੱਕ ਦੇ ਦਿਲ ਦੇ ਵਿੱਚ ਬਾਬਾ ਜਰਨੈਲ ਸਿੰਘ ਦੀ ਤਸਵੀਰ ਬਣੀ ਹੋਈ ਹੈ। ਆਖੋ ਸਤਨਾਮ। ਉਹਨਾਂ ਦੀ ਤਸਵੀਰ ਚਮਕਦੀ ਪਈ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਜਪਿਆ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਧਾਰੀ ਹੋਏ, ਬਾਣੀ ਪੜ੍ਹੀ, ਲੋਕ ਉਹਨਾਂ ਨੂੰ ਯਾਦ ਕਰਦੇ ਹਨ। ਇੱਥੇ ਜਿਹੜਾ ਰਹਾਉ ਦਾ ਅਰਥ ਹੈ, ਅਰਾਰੇ ਦਾ ਅਰਥ ਹੈ ਰੂਹ, ਰੂਹ ਦਾ ਅਰਥ ਹੈ ਪ੍ਰਕਾਸ਼, ਹਾਹੇ ਦਾ ਅਰਥ ਹੈ ਪਰਮਾਤਮਾ, ਪਹਿਲਾਂ ਵੀ ਸੀ, ਅੱਜ ਵੀ ਹੈ, ਕੱਲ ਨੂੰ ਹੋਵੇਗਾ, ਤੇ ਊੜੇ ਦਾ ਅਰਥ ਹੈ ਇੱਕ ਨਾਲ ਜੁੜਨਾ ਕਰ।
1: ਸਿਮਰਤ ਏਕ ਅਚੁੱਤ ਅਬਿਨਾਸੀ।
0: ਸਿਮਰਤ ਏਕ, ਜਿਹੜਾ ਸ਼ਬਦ ਸਿਮਰਨ ਨਾ, ਇਹ ਹਿੰਦੀ ਭਾਸ਼ਾ ਦਾ ਸ਼ਬਦ ਹੈ। ਇਹਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਯਾਦ। ਹੁਣ ਮਹਾਰਾਜ ਕਹਿੰਦੇ ਸਿਮਰਤ ਏਕ, ਕੋਈ ਰਾਧਾ ਰਾਧਾ ਕਹਿੰਦਾ ਮਾੜੀ ਗੱਲ ਨਹੀਂ, ਕੋਈ ਹਰੀਏ ਕ੍ਰਿਸ਼ਨਾ ਕਹਿੰਦਾ ਮਾੜੀ ਗੱਲ ਨਹੀਂ, ਕੋਈ ਰਾਮ ਰਾਮ ਕਹਿੰਦਾ, ਕੋਈ ਅੱਲਾ ਤਾਲਾ ਖੁਦ ਖੁਦਾਏ ਕਹਿੰਦਾ, ਸਤਨਾਮ ਵਾਹਿਗੁਰੂ ਕਹਿੰਦਾ, ਹਰ ਇੱਕ ਧਰਮ ਸਤਿਕਾਰਯੋਗ ਹੈ, ਹਰ ਇੱਕ ਧਰਮ ਦਾ ਗ੍ਰੰਥ ਸਤਿਕਾਰਯੋਗ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਧਰਮ ਦੇ ਵਿੱਚ ਤੂੰ ਹੈ, ਉਹੋ ਜੇ ਧਰਮ ਦੇ ਵਿੱਚ ਰਹਿ, ਆਪਣੇ ਧਰਮ ਵਿੱਚ ਪਰਪੱਕ ਰਹਿ, ਆਪਣੇ ਧਰਮ ਦੇ ਜਿਹੜੇ ਰੂਲ ਹੈ, ਅਸੂਲ ਹੈ, ਕਾਨੂੰਨ ਹੈ, ਉਹਨਾਂ ਨੂੰ ਫੋਲੋ ਕਰ ਤੇ ਉਹਨਾਂ ਨੂੰ ਮੰਨ, ਤੇਰੀ ਜ਼ਿੰਦਗੀ ਫਿਰ ਹਰੀ ਭਰੀ ਹੋ ਜਾਏਗੀ, ਸੋਹਣੀ ਬਣ ਜਾਏਗੀ, ਜ਼ਿੰਦਗੀ ਵਿੱਚ ਹਰਿਆਲੀ ਤੇ ਖੁਸ਼ਹਾਲੀ ਆ ਜਾਏਗੀ। ਸੋ ਮਾਰੇ ਕਹਿੰਦੇ ਐਸੇ ਮਾਲਕ ਨੂੰ ਜਪ, ਸਿਮਰਤ ਏਕ ਅਚੁੱਤ ਅਬਿਨਾਸੀ। ਆਪਾਂ ਹੈ ਦਾਸ ਹੈ, ਤੁਸੀਂ ਹੈ, ਤੁਸੀਂ ਇੱਕ ਲਿਖ ਕੇ ਲੈ ਕੇ ਜਾਣਾ ਇੱਥੋਂ, 2026 ਤੇ 29 ਜੂਨ ਆਪਾਂ ਸਾਰੇ ਤਖ਼ਤ ਸੱਚਖੰਡ ਸਾਹਿਬ ਬਾਪੂ ਕਲਗੀਧਰ ਪਾਤਸ਼ਾਹ ਜੀ ਦੀ ਗੋਦੀ ਵਿੱਚ ਬੁੱਕਲ ਵਿੱਚ ਬੈਠੇ ਹਾਂ। ਆਉਂਦੇ ਸਾਲ ਨੂੰ ਪਤਾ ਕਰ ਲਿਓ, ਆਪਣੇ ਦੇ ਵਿੱਚ ਹੋ ਸਕਦਾ ਵੀ ਗੁਰਮੁਖ ਪਿਆਰਿਓ ਚਾਹੇ ਭੈਣਾਂ ਵਿੱਚੋਂ, ਚਾਹੇ ਵੀਰਾਂ ਬਜ਼ੁਰਗਾਂ ਮਾਵਾਂ ਵਿੱਚੋਂ ਕੋਈ ਹੋਵੇ ਤੇ ਚਾਹੇ ਨਾ ਹੋਵੇ। ਬੜੀ ਹੈਰਾਨੀ ਦੀ ਗੱਲ ਹੈ, ਲੰਗਰ ਸਾਹਿਬ ਅਸੀਂ ਗਏ, ਉੱਥੇ ਪੰਜਾਬ ਦੀ ਸੰਗਤ ਮਿਲੀ। ਉਸ ਵੀਰ ਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਜੀ ਕਦੋਂ ਆਏ ਹੋ? ਗਿਆਨੀ ਜੀ, ਸੱਚ ਕਰਕੇ ਜਾਣਿਓ, ਮੈਂ 2016 ਦੇ ਵਿੱਚ ਆਇਆ, 15 ਵਿੱਚ ਮੇਰੀ ਕਹਿੰਦੇ ਮੈਰਿਜ ਹੋ ਗਈ, 16 ਵਿੱਚ ਆਇਆ ਤੇ ਹੁਣ ਆਇਆ, ਉਦੋਂ ਬਾਅਦ 10 ਸਾਲ ਬਾਅਦ। ਗੁਰੂ ਦੇ ਦਰਬਾਰ ਦੇ ਵਿੱਚ ਐਡਾ ਵੱਡਾ ਵਰਲਡ ਦੀ ਦੁਨੀਆਂ ਦਾ ਤਖ਼ਤ ਹੈ ਜਿਹੜਾ ਇਹ ਹਜ਼ੂਰ ਸਾਹਿਬ ਗੁਰਮੁਖ ਪਿਆਰਿਓ ਜਿੱਥੇ ਬਾਪੂ ਕਲਗੀਧਰ ਪਾਤਸ਼ਾਹ ਜੋਤੀ ਜੋਤ ਸਮਾਏ ਬੜਾ ਵੱਡਾ ਤਖ਼ਤ ਹੈ ਔਰ ਇੱਥੇ ਆਉਣਾ ਗੁਰਮੁਖ ਪਿਆਰਿਓ ਮਾਮੂਲੀ ਗੱਲ ਨਹੀਂ ਇੱਥੇ ਤਾਂ ਭਾਗਾਂ ਦੇ ਨਾਲ ਮੁਕੱਦਰਾਂ ਨਾਲ ਆਇਆ ਜਾਂਦਾ ਹੈ ਹੁਣ ਤਾਂ ਚਲੋ ਸੰਗਤ ਬਹੁਤ ਆਈ ਹੈ ਆਉਣ ਵਾਲੇ ਸਮੇਂ ਵਿੱਚ NRI ਜਿਹੜੇ ਵੀਰ ਹੈ ਸੰਗਤ ਬਾਹਰੋਂ ਵੀ ਜਹਾਜ਼ ਭਰ ਭਰ ਕੇ ਆਉਣਗੇ ਦੁਨੀਆਂ ਦੇ ਵਿੱਚ ਬੜੀਆਂ ਥਾਵਾਂ ਮਿਲ ਜਾਣਗੀਆਂ ਪਰ ਦੁਨੀਆਂ ਦੇ ਵਿੱਚ ਤਖ਼ਤ ਸਾਹਿਬ ਵਰਗੀ ਸਾਨੂੰ ਥਾਂ ਨਹੀਂ ਮਿਲ ਸਕਦੀ ਦੁਨੀਆਂ ਦੇ ਵਿੱਚ ਬੜੇ ਘਰ ਮਿਲ ਜਾਣਗੇ ਪਰ ਦੁਨੀਆਂ ਦੇ ਵਿੱਚ ਬਾਪੂ ਕਲਗੀਧਰ ਪਾਤਸ਼ਾਹ ਜੀ ਦੇ ਘਰ ਵਰਗਾ ਘਰ ਨਹੀਂ ਮਿਲ ਸਕਦਾ ਆਖੋ ਸਤਨਾਮ ਦੁਨੀਆਂ ਦੇ ਵਿੱਚ ਲੰਗਰ ਬੜੇ ਮਿਲ ਜਾਣਗੇ ਗੁਰੂ ਨਾਨਕ ਘਰ ਦੇ ਪਾਤਸ਼ਾਹ ਜੀ ਦੇ ਵਰਗਾ ਚਲਾਇਆ ਹੋਇਆ ਲੰਗਰ ਨਹੀਂ ਮਿਲ ਸਕਦਾ ਦੁਨੀਆਂ ਦੇ ਵਿੱਚ ਬੜਾ ਕੁਝ ਮਿਲ ਜਾਏਗਾ ਪਰ ਤਿੰਨ ਸਿਧਾਂਤ ਨਹੀਂ ਮਿਲਣਗੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਇਹ ਨਹੀਂ ਮਿਲ ਸਕਦਾ ਕਹਿਣ ਤੋਂ ਭਾਵ ਇਹ ਹੈ ਵੀ ਜਦੋਂ ਵੀ ਅਸੀਂ ਆਏ ਹੈ ਇੱਥੇ ਆ ਕੇ ਗੁਰੂ ਦੇ ਚਰਨਾਂ ਵਿੱਚ ਗੋਡੇ ਨੱਕ ਰਗੜਿਆ ਕਰੋ ਮਹਾਰਾਜ ਅਸੀਂ ਆਪ ਜੀ ਦੇ ਸਿੰਘਾਂ ਵਰਗੇ ਆਪ ਜੀ ਦੇ ਸਿੱਖਾਂ ਵਰਗੇ ਬਣ ਤਾਂ ਨਹੀਂ ਸਕਦੇ ਪਰ ਜਿਵੇਂ ਬਾਬਾ ਅਤਰ ਸਿੰਘ ਮਹਾਂਪੁਰਸ਼ਾਂ 'ਤੇ ਕਿਰਪਾ ਕੀਤੀ ਕਿਨਕਾ ਸਾਨੂੰ ਵੀ ਦੇ ਦੇ ਜਿਵੇਂ ਭਾਈ ਦਇਆ ਸਿੰਘ ਜੀ 'ਤੇ ਕਿਰਪਾ ਕੀਤੀ ਹੈ ਭਾਈ ਸਾਹਿਬ ਸਿੰਘ ਜੀ 'ਤੇ ਕਿਰਪਾ ਕੀਤੀ ਹੈ ਕਿਤੇ ਸਾਡੀ ਝੋਲੀ ਪਾ ਜਿਵੇਂ ਬਾਬਾ ਨਿਧਾਨ ਸਿੰਘ ਮਹਾਂਪੁਰਸ਼ਾਂ ਦੇ ਸਿਰ 'ਤੇ ਹੱਥ ਰੱਖਿਆ ਹੈ ਬਾਬਾ ਸ਼ੀਸ਼ਾ ਸਿੰਘ ਵਰਗਿਆਂ ਦੇ ਹੱਥ ਰੱਖਿਆ ਹੈ ਕਿਤੇ ਸਾਨੂੰ ਵੀ ਥੋੜ੍ਹੀ ਜਿਹੀ ਕਿਰਪਾ ਦੇ ਦੇ ਆਖੋ ਸਤਨਾਮ ਲਓ ਥੋੜ੍ਹੀ ਜਿਹੀ ਗੱਲ ਕਰਾਂ ਫਿਰ ਸਮਾਪਤੀ ਕਰਨੀ ਹੈ ਸਮੇਂ ਨੇ ਆਪਣਾ ਪੰਧ ਅੱਗੇ ਕੀਤਾ ਭਾਈ ਨੰਦ ਲਾਲ ਸਾਹਿਬ ਰਾਤ ਦੇ 12 ਵਜੇ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਆ ਚੇਤੇ ਰੱਖਿਓ ਬਚਨ ਕਲਗੀਧਰ ਪਾਤਸ਼ਾਹ ਵਿਸ਼ਰਾਮ ਦੇ ਵਿੱਚ ਸਿੰਘਾਂ ਨੇ ਪਹਿਰਾ ਲਾਇਆ ਹੋਇਆ ਵੱਡੇ ਕਿਲੇ ਦੇ ਉੱਤੇ ਮਹਾਰਾਜ ਜੀ ਨੇ ਆਰਾਮ ਕੀਤਾ ਸਿੰਘ ਕਹਿੰਦੇ ਪਹਿਰੇਦਾਰੀ ਵਿੱਚ ਹੈ ਭਾਈ ਨੰਦ ਲਾਲ ਜੀ ਨੇ ਕਿਹਾ ਦਿਲ ਲੈ ਲਓ ਦਿਲ ਆਵਾਜ਼ ਨਹੀਂ ਸੁਣੀ ਦੂਸਰੀ ਵਾਰ ਫਿਰ ਕਿਹਾ ਦਿਲ ਲੈ ਲਓ ਦਿਲ ਫਿਰ ਆਵਾਜ਼ ਨਹੀਂ ਸੁਣੀ ਤੀਸਰੀ ਵਾਰ ਫਿਰ ਗੁਰੂ ਕੇ ਪਿਆਰੇ ਕਵੀ ਨੇ ਕਿਹਾ ਕਹਿੰਦੇ ਜੀ ਦਿਲ ਲੈ ਲਓ ਦਿਲ ਕਲਗੀਧਰ ਪਾਤਸ਼ਾਹ ਉੱਠ ਪਏ ਵੇਖੋ ਕਿੱਡਾ ਪਿਆਰ ਸੀ ਮਹਾਰਾਜ ਜੀ ਨੇ ਚਾਰੇ ਪਾਸੇ ਕਿਲ੍ਹਾ ਆਨੰਦਗੜ੍ਹ ਦੇ ਉੱਤੇ ਜਦੋਂ ਵੇਖਿਆ ਜਦੋਂ ਥੱਲੇ ਵੇਖਿਆ ਜ਼ਮੀਨ ਵੱਲ ਤੇ ਮਹਾਰਾਜ ਕਹਿੰਦੇ ਵੀ ਅੱਧੀ ਰਾਤ ਨੂੰ ਦਿਲ ਕਿਹੜਾ ਵੇਚਣ ਆਇਆ ਅੱਧੀ ਰਾਤ ਨੂੰ ਦਿਲ ਕੌਣ ਦੇਣ ਆਇਆ ਭਾਈ ਨੰਦ ਲਾਲ ਕਹਿੰਦੇ ਮਹਾਰਾਜ ਮੈਂ ਦਿਲ ਦੇਣ ਆਇਆ ਮੈਂ ਆਪਣਾ ਦਿਲ ਆਪ ਜੀ ਨੂੰ ਭੇਟਾ ਕਰਨਾ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਨੰਦ ਲਾਲ ਜੇ ਦਿਲ ਦੇਣਾ ਤੇ ਦਿਲ ਦੇ ਬਦਲੇ ਦਿਲ ਦੇ ਵੱਟੇ ਕੀ ਲੈਣਾ ਹੱਸ ਕੇ ਕਹਿੰਦਾ ਮਹਾਰਾਜ ਕਲਗੀਧਰ ਪਾਤਸ਼ਾਹ ਜੇ ਮੇਰੇ ਤੇ ਇੰਨੇ ਤਰੁੱਠੇ ਤੇ ਖੁਸ਼ ਹੋ ਮੈਨੂੰ ਥੋੜ੍ਹੀ ਜਿਹੀ ਦਿਲ ਦੇ ਬਦਲੇ ਕਿਰਪਾ ਦੇ ਦਿਆ ਜੇ ਹੁਣ ਕਿਰਪਾ ਛੋਟੀ ਵੀ ਆਏ ਥੋੜ੍ਹੀ ਆਏ ਦੀ ਉਹਦੇ ਵੀ ਜਿਵੇਂ ਖੰਡ ਦੀ ਪੁੜੀ ਹੁੰਦੀ ਹੈ ਗੱਜ ਕੇ ਆਖੋ ਸਤਨਾਮ ਇਹ ਪਿਆਰ ਸੀ ਮੈਂ ਇੱਕ ਵਾਰੀ ਪੜ੍ਹਿਆ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਉਹ ਅਕਾਲ ਪੁਰਖ ਨੂੰ ਇੰਨੀ ਖੁਸ਼ੀ ਦੇ ਵਿੱਚ ਪ੍ਰੇਮ ਦੇ ਵਿੱਚ ਤਾਣੇ ਤੇ ਮਿਹਣੇ ਵੀ ਮਾਰ ਸਕਦੇ ਹੋ ਆਖੋ ਸਤਨਾਮ ਹਾਂ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਪਰਮਾਤਮਾ ਅਕਾਲ ਪੁਰਖ ਮਿਲ ਗਿਆ ਤੇ ਜਿਨ੍ਹਾਂ ਨੇ ਪ੍ਰੇਮ ਨਹੀਂ ਕੀਤਾ ਉਹਨਾਂ ਨੂੰ ਮਿਲਿਆ ਨਹੀਂ ਦੁਨੀ ਚੰਦ ਵਰਗੇ ਰਹਿ ਗਏ ਆਖੋ ਸਤਨਾਮ ਸੋ ਕਹਿਣ ਤੋਂ ਭਾਵ ਇਹ ਹੈ ਅਵਿਨਾਸ਼ੀ ਜਿਹੜਾ ਸਰੂਪ ਹੈ ਜਿਹੜਾ ਪਰਮਾਤਮਾ ਕਦੇ ਵੀ ਆਉਂਦਾ ਜਾਂਦਾ ਨਹੀਂ ਕਦੇ ਵੀ ਕਹਿੰਦੇ ਨਾ

0: ਮਾਇਆ ਦੇ ਨਸ਼ੇ ਹੈ ਇਹ ਨਾਸ਼ ਹੋ ਜਾਂਦੇ ਹੈ। ਜਿੱਥੇ ਦੁੱਖ ਨਾਸ਼ ਹੁੰਦੇ ਹੈ, ਜਿੱਥੇ ਸਾਡੀਆਂ ਤਕਲੀਫਾਂ ਨਾਸ਼ ਹੁੰਦੀਆਂ, ਜਿੱਥੇ ਸਾਡੇ ਪਾਪ ਨਾਸ਼ ਹੁੰਦੇ ਹੈ, ਜਿੱਥੇ ਸਾਡੇ ਗੁਨਾਹ ਬਖਸ਼ੇ ਜਾਂਦੇ ਹੈ, ਅਪਰਾਧ ਬਖਸ਼ੇ ਜਾਂਦੇ ਹੈ, ਭੁੱਲਾਂ ਬਖਸ਼ੀਆਂ ਜਾਂਦੀਆਂ, ਗਲਤੀਆਂ ਤੋਂ ਬੰਦਾ ਤੋਬਾ ਪਾ ਲੈਂਦਾ ਹੈ, ਮੁਆਫ਼ੀ ਚਾਹੁੰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪੁੱਤ ਤੇਰੇ ਜਿਹੜੇ ਮਾਇਆ ਦੇ ਨਸ਼ੇ ਸੀ ਇਹ ਵੀ ਨਾਸ਼ ਕਰ ਦਿੱਤੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ 37 ਸਾਲ ਦੀ ਉਮਰ ਵਿੱਚ ਆ ਕੇ ਜਪਜੀ ਸਾਹਿਬ ਦੀ ਰਚਨਾ ਕੀਤੀ ਹੈ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਤੇ ਅੱਗੇ ਕੀ ਲਿਖਿਆ ਹੋਇਆ ਸੁਣਿਆ ਦੁੱਖ ਪਾਪ ਕਾ। ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਦੁੱਖ ਹੈ ਉਹ ਰੋਗ ਵੀ ਬਣਦਾ ਤੇ ਦੁੱਖ ਪਾਪ ਵੀ ਬਣਦਾ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸਾਰੇ ਤੇਰੇ ਦੁੱਖ ਖਤਮ ਹੋ ਜਾਣਗੇ ਪਰ ਜੇ ਕਿਤੇ ਰੱਬ ਦੇ ਪਿਆਰੇ ਦਾ ਬਚਨ ਮੰਨ ਲਵੇ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਅਕਾਲ ਪੁਰਖ ਦੇ ਵਿੱਚ ਤੇ ਰੱਬ ਦੇ ਪਿਆਰਿਆਂ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਭੇਦ ਨਹੀਂ। ਉਹ ਅਡੋਲਤਾ ਦੇ ਵਿੱਚ ਅਭੇਦਤਾ ਦੇ ਵਿੱਚ ਇੱਕ ਰਸ ਰਹਿੰਦੇ ਹਨ। ਐਸੇ ਮਾਲਕ ਵਾਹਿਗੁਰੂ ਨੂੰ ਯਾਦ ਕਰਨਾ ਕਰ।
1: ਸਹਿਜ ਅਨਦ ਅਨਹਦ ਧੁਨ ਬਾਣੀ।
0: ਸਤਿਗੁਰ ਪਾਤਸ਼ਾਹ ਜੀ ਕਹਿੰਦੇ ਫਿਰ ਜਦੋਂ ਹਰੀ ਦੇ ਰਸ ਦੀ ਰੌ ਚੜੀ, ਰੰਗ ਚੜਿਆ, ਮਹਾਨ ਬਲਵਾਨ ਸੂਰਮਾ ਬਣ ਗਿਆ ਤੇ ਮਹਾਰਾਜ ਕਹਿੰਦੇ ਸਹਿਜ ਆ ਗਿਆ। ਅਨਹਦ ਵਾਜੇ ਵਜਨੇ ਸ਼ੁਰੂ ਹੋ ਗਏ। ਆ ਜਿਹੜੀ ਸਾਡੀ ਨਾਭੀ ਹੈ ਇਹਦੇ ਤੋਂ ਸਾਹ ਚੱਲਦਾ ਹੈ, ਨਾਭੀ ਸਾਹ ਇੱਥੋਂ ਚੱਲਦਾ, ਇੱਥੋਂ ਜ਼ਿੰਦਗੀ ਚੱਲਦੀ ਹੈ। ਪਰ ਗੁਰਮੁਖ ਪਿਆਰਿਆ ਥੋੜ੍ਹਾ ਜਿਹਾ ਸਮਾਂ ਕਿਤੇ ਟਿਕ ਟਿਕਾਓ ਵਿੱਚ 20 ਮਿੰਟ 15 ਮਿੰਟ ਬੈਠ ਕੇ, ਜਿਹਨੂੰ ਤੁਸੀਂ ਮੈਡੀਟੇਸ਼ਨ ਕਹਿੰਦੇ ਹੋ, ਮੈਡੀਟੇਸ਼ਨ ਛੱਡ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ ਕਰੋ। ਹੁਣ ਬੇਨਤੀ ਸੁਣਿਓ, ਧਿਆਨ ਨਾਲ ਸਮਾਪਤੀ ਹੈ। ਜਿੰਨੀ ਸੰਗਤ ਬੈਠੀ ਹੈ ਸਾਂਝਾ ਬਚਨ ਹੈ। ਤੁਸੀਂ ਤਖ਼ਤ ਸੱਚਖੰਡ ਸ੍ਰੀ ਅਬਚਲ ਨਗਰ ਸਾਹਿਬ ਹਜ਼ੂਰ ਸਾਹਿਬ ਨਦੇੜ ਪਹੁੰਚੇ ਹੋ, ਤੁਹਾਨੂੰ ਜੀ ਆਇਆ। ਮਹਾਰਾਜ ਤੁਹਾਡਾ ਇੱਕ ਇੱਕ ਕਦਮ ਦਰਗਾਹ ਵਿੱਚ ਲੇਖੇ ਲਾਉਣ ਪ੍ਰਵਾਨ ਕਰਨ, ਪਰ ਜਿਹੜਾ ਤੁਸੀਂ ਔਰਾ ਇੱਥੇ ਦਰਬਾਰ ਦੇ ਵਿੱਚ ਬੈਠ ਕੇ ਬਣਾ ਲਿਆ ਨਾ, ਇਹੀ ਔਰਾ ਵਿਦੇਸ਼ ਵਿੱਚ ਬਣਾ ਲਿਓ, ਇਹੀ ਔਰਾ ਨਾਲ ਲੈ ਕੇ ਆਪਣੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਬਣਾ ਲਓ, ਇਹੀ ਔਰਾ ਬਣ ਜਾਏਗਾ। ਆਖੋ ਸਤਨਾਮ। ਪਰ ਬੰਦੇ ਦੀ ਭਾਵਨਾ ਹੋਵੇ, ਫਲ ਕਿਹਨੂੰ ਲੱਗਦੇ ਹੈ? ਜਿਹੜਾ ਇੱਕ ਰੁੱਖ ਨੀਵਾਂ ਹੋ ਜਾਂਦਾ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਤੇ ਤੈਨੂੰ ਵੀ ਲੱਗ ਜਾਣਗੇ, ਤੇਰੇ 'ਤੇ ਵੀ ਕਿਰਪਾ ਹੋ ਜਾਏਗੀ। ਤੇਰੇ ਅਨਹਦ ਵਾਜੇ, ਦੁਨੀਆਂ ਦੇ ਵਾਜੇ ਬੜੇ ਵੱਜਦੇ ਆ, ਸਾਜ ਬਹੁਤ ਹੈ ਪਰ ਉਹ ਵਾਜੇ ਟੁੱਟ ਜਾਂਦੇ ਆ, ਸਾਜ ਟੁੱਟ ਜਾਂਦੇ, ਫਿੱਕੇ ਪੈ ਜਾਂਦੇ ਆ। ਪਰ ਜਦੋਂ ਕਲਗੀਧਰ ਪਾਤਸ਼ਾਹ ਜੀ ਦਾ ਰਸ ਵਾਲਾ ਅਨਹਦ ਵਾਜਾ ਧੁਨ ਦੇ ਵਿੱਚੋਂ ਨਾਭੀ ਵਿੱਚੋਂ ਵੱਜਿਆ, ਇਹ ਲਗਾਤਾਰ ਫਿਰ ਵੱਜੀ ਚੱਲੇਗਾ, ਕਦੇ ਬੰਦ ਨਹੀਂ ਹੋਏਗਾ। ਆਖੋ ਸਤਨਾਮ। ਇਹ ਵਾਜਾ ਵੱਜਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੀਰ ਦੇ ਵਿੱਚ, ਉਹਨਾਂ ਦੇ ਦਿਲ ਦੇ ਵਿੱਚ। ਇਹ ਵਾਜਾ ਰੱਬ ਦੇ ਪਿਆਰਿਆਂ ਦੇ ਅੰਦਰ ਵੱਜਦਾ ਹੈ। ਅਨਹਦ ਜਿਹੜੀ ਧੁਨ ਹੈ, ਜਿਹੜੇ ਵਾਜੀ ਹਨ ਉਹ ਵੱਜਦੇ ਹਨ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਦੋਂ ਬਾਣੀ ਦਾ ਵਾਜਾ ਵੱਜਿਆ, ਫਿਰ ਜਨਮ ਮਰਨ ਤੋਂ ਰਹਿਤ ਹੋ ਗਈ। ਉਹਨਾਂ ਦਾ ਆਉਣਾ ਵੀ ਖਾਤਮਾ, ਉਹਨਾਂ ਦਾ ਜਾਣਾ ਵੀ ਖਾਤਮਾ, ਭਾਵ ਕੇ ਜਿਹੜਾ ਜਨਮ ਹੈ ਉਹ ਲੇਖੇ ਲੱਗਿਆ ਹੈ। ਹੁਣ ਇੱਥੇ ਮਹਾਰਾਜ ਕਹਿੰਦੇ ਹੈ ਬ੍ਰਹਮਾ ਦੇ ਚਾਰ ਪੁੱਤਰ। ਬ੍ਰਹਮਾ ਉਹ ਦੇਵਤਾ ਹੋਇਆ ਜਿਹਨੇ ਰਿਗ ਵੇਦ ਉਚਾਰਨ ਕੀਤੇ। ਬ੍ਰਹਮਾ ਦੇਵਤਾ, ਵੈਸੇ ਮੈਂ ਦੇਵਤੇ ਦੀ ਗੱਲ ਨਹੀਂ ਕਰ ਰਿਹਾ, ਤਿੰਨ ਦੇਵਤਿਆਂ ਦੀ ਡਿਊਟੀ ਲੱਗੀ ਹੈ। ਬ੍ਰਹਮਾ ਨੇ ਪੈਦਾ ਕਰਨਾ, ਵਿਸ਼ਨੂੰ ਨੇ ਰੋਟੀ ਦੇਣੀ ਤੇ ਸ਼ਿਵਜੀ ਨੇ ਸੰਘਾਰ ਕਰਨਾ। ਪਰ ਇਹਦੇ ਤੋਂ ਉੱਤੇ ਇੱਕ ਸੁਪਰੀਮ ਪਾਵਰ ਹੈ ਜਿਹਦਾ ਨਾਮ ਹੈ ਅਕਾਲ ਪੁਰਖ ਇੱਕ ਓਅੰਕਾਰ। ਆਖੋ ਸਤਨਾਮ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸਨਕ ਵਰਗੇ, ਸਨਕਾਦਕ ਵਰਗੇ, ਸਨੰਦ ਵਰਗੇ, ਇਹ ਬ੍ਰਹਮਾ ਦੇ ਜਿਹੜੇ ਚਾਰ ਪੁੱਤਰ ਹੈ ਇਹ ਵੀ ਰੱਬ ਨੂੰ ਗਾਉਂਦੇ ਹਨ। ਔਰ ਰਿਸ਼ੀ ਮੁਨੀ ਸੁਕ ਵਾਸੁਕ ਦਾ ਵਰਗੇ, ਉਹਨਾਂ ਨੇ ਵੀ ਗਾਇਆ। ਭਗਤ ਪ੍ਰਹਿਲਾਦ 5 ਸਾਲ ਦਾ ਬੱਚਾ, ਭਗਤ ਧਰੂ 5 ਸਾਲ ਦਾ ਬੱਚਾ, ਉਸਨੇ ਵੀ ਗਾਇਆ। ਔਰ ਜਿਨ੍ਹਾਂ ਨੇ ਹਰੀ ਪਰਮਾਤਮਾ ਦੀ ਆਰਾਧਨਾ ਕੀਤੀ, ਨਾਮ ਨੂੰ ਜਪਿਆ, ਹਿਰਦੇ ਵਿੱਚ ਪ੍ਰਕਾਸ਼ ਹੋਇਆ,
1: ਸਮਾਦ।
0: ਔਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਨਾਨਕ ਆਖਦਾ ਦਾਸ ਆਖਦਾ ਉਹ ਬਿਸਮਾਦ ਵਿੱਚ ਚਲੇ ਜਾਂਦੇ ਆ, ਮੰਤਰ ਮੁਗਧ ਹੋ ਜਾਂਦੇ ਆ, ਉਹਨਾਂ ਦਾ ਜਿਹੜਾ ਧਿਆਨ ਹੈ ਜਿਹੜੀ ਸੁਰਤ ਹੈ ਉਹ ਟਿਕ ਜਾਂਦੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਕਿਰਪਾ ਕੀਤੀ ਹੈ। ਆਓ ਜਿਹੜਾ ਅਗਲਾ ਸ਼ਬਦ ਹੈ ਉਹਦੀ ਵੀ ਜਿਹੜੀ ਸੰਖੇਪ ਵਿਚਾਰ ਅਖੇ ਅਰਥ ਹੈ ਉਹ ਵੀ ਸਰਵਣ ਕਰੋ। ਤੀਸਰੇ ਸਾਰੰਗ ਰਾਗ ਦੇ ਅੰਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਹੁਣ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਬੰਦਿਆ ਪੁੰਨ ਕਰੇਗਾ ਤਾਂ ਵੀ ਫਲ ਮਿਲਣਾ ਤੇ ਜੇ ਪਾਪ ਕਰੇਗਾ ਤਾਂ ਵੀ ਫਲ ਮਿਲਣਾ। ਜਿਹੜੇ ਬੰਦੇ ਨੇ ਕਿੱਕਰ ਦਾ ਬੀਜ ਬੀਜ ਲਿਆ ਉਹਨੂੰ ਫਲ ਨਹੀਂ ਮਿਲਣਾ, ਉਹਨੂੰ ਕੰਡੇ ਮਿਲਣੇ। ਤੇ ਜਿਹਨੇ ਗੁਰਮੁਖ ਪਿਆਰੇ ਬਜੌਰੀਆਂ ਦਾਖਾਂ ਦਾ ਬੀਜ ਕਹਿੰਦੇ ਬੀਜ ਲਿਆ ਫਿਰ ਉਹਨੂੰ ਉਹ ਦਾਖਾਂ ਦਾ ਕਹਿੰਦੇ ਫਲ ਮਿਲੇਗਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤੂੰ ਤਾਂ ਦੀਨ ਵੀ ਗਵਾ ਲਿਆ ਤੇ ਦੁਨੀ ਵੀ ਗਵਾ ਲਈ। ਜਿਹੜੇ ਬੰਦੇ ਨੇ ਪਾਪ ਕੀਤਾ, ਮੈਨੂੰ ਕਈਆਂ ਨੇ ਪੁੱਛਿਆ ਜਦੋਂ ਅਸੀਂ ਬੰਗਲਾ ਸਾਹਿਬ ਸੀਸ ਗੰਜ ਸਾਹਿਬ ਵੀ ਹਾਜ਼ਰੀ ਭਰਦਾ ਦਾਸ, ਅੱਜ ਤੁਹਾਡੇ ਚਰਨਾਂ ਵਿੱਚ ਇਹ ਸੇਵਾ। ਮਹਾਰਾਜ ਕਹਿੰਦੇ ਬੰਦਾ ਹਾਏ ਹਾਏ ਕਿਉਂ ਕਰਦਾ ਹੈ? ਇਹ ਤੁਹਾਡਾ ਸਵਾਲ ਹੈ। ਹਾਏ ਹਾਏ ਬੰਦਾ ਉਦੋਂ ਕਰਦਾ ਜਦੋਂ ਘਰ ਦੇ ਵਿੱਚੋਂ ਅਰਥੀ ਉੱਠੇ, ਹਾਏ ਹਾਏ। ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨਹੀਂ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਉਹ ਹਾਏ ਹਾਏ ਲੋਕ ਉਦੋਂ ਕਰਦੇ ਜਦੋਂ ਪਾਪ ਕਰ ਕਮਾਉਂਦੇ ਆ, ਪਾਪ ਕਰ ਬੈਠਦੇ। ਨਾਨਕ ਜੋ ਮਥਨ ਮਾਧਾਣੀਆਂ ਤੇ ਉਹ ਮੱਥੇ ਧਰਮ ਰਾਏ। ਪਾਣੀ ਵਿੱਚ ਮਧਾਣੀ ਪਾਉਣ ਨਾਲ ਬਾਤ ਨਹੀਂ ਬਣਨੀ, ਦੁੱਧ ਵਿੱਚ ਮਧਾਣੀ ਪਾਉਣ ਨਾਲ ਬਾਤ ਬਣਨੀ ਹੈ। ਆਖੋ ਸਤਨਾ, ਦੁਨੀਆਂ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਜਾਏਗਾ, ਖਚਿਤ ਹੋ ਜਾਏਗਾ, ਪਾਣੀ ਵਿੱਚ ਮਧਾਣੀ ਪਾਉਣ ਵਾਲੀ ਗੱਲ ਹੈ। ਤੇ ਜੇ ਗੁਰੂ

0: ਮਨੁੱਖ ਨੇ ਪ੍ਰਾਣੀ ਨੇ ਆਪਣੇ ਆਪ ਨੂੰ ਸਮਝਿਆ ਹੀ ਨਹੀਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਆਪਣੀ ਇਨਫਰਮੇਸ਼ਨ ਆਪਣੇ ਤੋਂ ਲੈਣੀ ਸੀ, ਤੂੰ ਜਾਣਕਾਰੀ ਆਪਣੇ ਆਪ ਤੋਂ ਪ੍ਰਾਪਤ ਕਰਨੀ ਸੀ, ਮੈਂ ਹੈ ਕੌਣ, ਹੈ ਦੁਨੀਆਂ ਵਿੱਚ ਕਿਉਂ ਆਇਆ, ਕੀ ਲੈਣ ਆਇਆ, ਕੀ ਕਰਨਾ, ਔਰ ਇੱਥੋਂ ਲੈ ਕੇ ਕੀ ਜਾਣਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕਫੱਕੜੇ, ਸਭ ਮੁਕਦੀ ਚੱਲੀ ਰਹਿਣ, ਬੰਦੇ ਨੇ ਹੀਰਿਆਂ ਵਰਗਾ ਜਿਹੜਾ ਨਾਮ, ਰਤਨਾ ਵਰਗਾ ਨਾਮ ਸੀ ਇਹਨੇ ਗਵਾ ਲਿਆ ਹੈ। ਰਹਾਉ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਮਹਾਬਜਰ ਪਾਪ ਕੀਤੇ, ਮਹਾਬਜਰ ਕਰੈਤ ਕੀਤੀ, ਮਹਾਬਜਰਾਂ ਦਾ ਕਹਿੰਦੇ ਜਿਹੜਾ ਭਾਰ ਸੀ ਬੰਦੇ ਨੇ ਸਿਰ ਦੇ ਉਤਲੇ ਉੱਤੇ ਪੋਟ ਲਈ ਬੰਨ੍ਹ ਕੇ ਚੁੱਕ ਲਿਆ, ਰੱਖ ਲਿਆ
1: ਘਰ ਗਈਆਂ ਖਿਨਹ ਭੀਤਰ।
0: ਤੇ ਜਦੋਂ ਕਹਿੰਦੇ ਅਕਾਲ ਪੁਰਖ ਨੇ, ਧਰਮ ਰਾਜ ਨੇ ਮੌਤ ਰੂਪੀ ਫਰਿਸ਼ਤੇ ਨੂੰ ਗੁਰਮੁਖ ਪਿਆਰੇ ਇੱਕ ਬਚਨ ਕੀਤਾ, ਹੁਕਮ ਕੀਤਾ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਮਾ ਨੇ ਬੰਦੇ ਨੂੰ ਜੂੜੇ ਤੋਂ ਕੇਸਾਂ ਤੋਂ ਫੜ ਕੇ ਧੂ ਲਿਆ। ਮਹਾਰਾਜ ਕਹਿੰਦੇ ਜਦੋਂ ਕੇਸਾਂ ਤੋਂ ਬੰਦੇ ਨੂੰ ਫੜਿਆ, ਮੌਤ ਆਈ ਇੱਕਦਮ, ਕਹਿੰਦੇ ਜਿਹੜੇ ਬੰਦੇ ਨੇ ਮਹਾਬਜਰ ਪਾਪ ਕੀਤੇ ਸੀ, ਕਰੈਤ ਕੀਤੀ ਸੀ, ਸਿਰ ਦੇ ਉੱਤੇ ਇੰਨਾ ਵਜਨ ਤੇ ਭਾਰ ਚੁੱਕਿਆ, ਇੱਕਦਮ ਮੌਤ ਆਉਣ ਦੇ ਨਾਲ ਜਮਾਂ ਦੇ ਨਾਲ ਕਹਿੰਦੇ ਗੁਰਮੁਖ ਪਿਆਰਿਓ ਕੇਸਾਂ ਨੂੰ ਫੜਨ ਦੇ ਨਾਲ ਬੰਦੇ ਦੀਆਂ ਅੱਖਾਂ ਖੁੱਲ ਗਈਆਂ, ਇੱਕਦਮ ਬੰਦਾ ਸੁਚੇਤ ਹੋ ਗਿਆ। ਫੇਰ ਕਹਿੰਦੇ ਜਮਾਂ ਨੇ ਬੰਦੇ ਨੂੰ ਗ੍ਰਸ ਲਿਆ, ਜਿਵੇਂ ਬੰਦਾ ਬੱਤੀ ਦੰਦਾਂ ਦੇ ਦਾਇਰੇ ਵਿੱਚ ਪਾ ਕੇ ਰੋਟੀ ਨੂੰ ਗ੍ਰਸ ਲੈਂਦਾ, ਖਾ ਲੈਂਦਾ, ਇਸ ਤਰੀਕੇ ਨਾਲ ਜਮਦੂਤਾਂ ਨੇ ਬੰਦੇ ਨੂੰ ਗ੍ਰਸ ਲਿਆ, ਉਹਦੀ ਰੂਹ ਨੂੰ ਗ੍ਰਸ ਲਿਆ ਹੈ। ਔਰ ਵੇਖੋ ਕਿੱਡੀ ਵੱਡੀ ਸਟੇਟਮੈਂਟ ਹੈ ਅਕਾਲ ਪੁਰਖ ਦੀ। ਮਹਾਰਾਜ ਕਹਿੰਦੇ ਜਿਹੜੇ ਬੰਦਿਆਂ ਨੇ ਹਰੀ ਦਾ ਨਾਮ ਨਹੀਂ ਜਪਿਆ, ਪਸ਼ੂ ਦੀ ਜੂਨੀ ਪੈਣਗੇ, ਭਰੀਅਤ ਦੀ ਜੂਨੀ ਪੈਣਗੇ, ਹੋਰ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਉਹਨਾਂ ਨੂੰ ਜਾਣਾ ਪੈਣਾ ਹੈ।
1: ਸਤਿਗੁਰੂ
0: ਸੱਚੇ ਪਾਤਸ਼ਾਹ ਜੀ ਕਹਿੰਦੇ ਊਠਾਂ ਦੀ ਜੂਨੀ ਪੈਣਗੇ। ਭਾਈ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ 84 ਦੇ ਚੱਕਰ ਵਿੱਚੋਂ ਨਿਕਲੇ ਸੀ, 84 ਦੇ ਚੱਕਰ ਵਿੱਚ ਹੀ ਪੈ ਗਏ। ਬੰਦਿਆ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਤੂੰ ਤਾਂ ਨਾਮ ਜਪਣ ਨੂੰ ਆਇਆ ਸੀ ਪਰ ਮਾਇਆ ਨੇ ਕਾਲ ਪਾਲਿਆ, ਮਾਇਆ ਦੇ ਬੋਲ ਬਾਲੇ ਵਿੱਚ ਰਹਿ ਕੇ ਕਹਿੰਦੇ ਤੂੰ ਆਪਣਾ ਜਿਹੜਾ ਜੀਵਨ ਸੀ ਉਹ ਖਵਾਰ ਕਰ ਲਿਆ ਹੈ।
1: ਸਾਧ ਸੰਗ ਗੋਬਿੰਦ ਨਾਨਕ,
0: ਤੇ ਸਤ ਸੰਗਤ ਦੇ ਵਿੱਚ ਜਾ ਕੇ ਫਿਰ ਗੋਬਿੰਦ ਦਾ ਨਾਮ ਤੇ ਆਇਆ ਕਰ। ਗੋਬਿੰਦ, ਗੋਬਿੰਦ ਦਾ ਅਰਥ ਹੈ ਜਿਹੜੀ ਧਰਤੀ ਨੌ ਟੋਟਿਆਂ ਵਿੱਚ ਬਣੀ, ਇਹਨੂੰ ਜਿਹੜਾ ਪਾਲਦਾ ਪਿਆ ਹੈ ਪਰਮਾਤਮਾ, ਉਹਦਾ ਨਾਮ ਹੈ ਗੋਬਿੰਦ। ਬਾਪੂ ਕਲਗੀਧਰ ਦਾ ਨਾਮ ਨਹੀਂ ਆਇਆ ਗੋਬਿੰਦ। ਗੋ ਕੀ ਹੈ? ਗੋ ਦਾ ਅਰਥ ਹੈ ਗੋਲ ਪਲੱਸ ਬਿੰਦ। ਸਾਰੀ ਧਰਤੀ ਔਰ ਵਰਲਡ ਦੇ ਵਿੱਚ ਜਿੰਨੇ ਬ੍ਰਹਿ ਕਰੋੜਾ ਬ੍ਰਹਿਮੰਡ ਹੈ, ਸਾਰੇ ਜੀਵਾਂ ਨੂੰ ਉਹ ਮਾਲਕ ਆਪ ਰੋਜੀ ਦਿੰਦਾ, ਰੋਟੀ ਦਿੰਦਾ, ਆਹਾਰ ਭੋਜਨ ਦਿੰਦਾ। ਸਤਸੰਗ ਕਰਦਿਆਂ ਐਸੇ ਗੋਬਿੰਦ ਮਾਲਕ ਨੂੰ ਧਿਆਇਆ ਕਰ। ਔਰ ਫਿਰ ਤੈਨੂੰ ਕੋਈ ਵੀ ਮਨੁੱਖਾ ਜਾਮਾ ਦੀ ਸੱਟ ਫੇਟ ਨਹੀਂ ਲੱਗੇਗੀ। ਸੋ ਗੁਰਮੁਖ ਪਿਆਰਿਓ, ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੀ ਦਿਹਾੜੇ ਦੀ ਵਿਚਾਰ ਕੀਤੀ ਹੈ ਸੰਖੇਪ, ਉੱਥੇ ਪੰਜਵੇਂ ਪਾਤਸ਼ਾਹ ਜੀ ਨੇ ਅੱਜ ਸੇਵਾ ਲਈ ਹੈ। ਤਿੰਨ ਜਿਹੜੇ ਸਾਰਗ ਰਾਗ ਦੇ ਅੰਦਰ ਸ਼ਬਦ ਸੀ, ਇਹ ਮਹਾਰਾਜ ਜੀ ਨੇ ਸਾਨੂੰ ਸਮਝਾਏ ਹੈ। ਸਭ ਤੋਂ ਪਹਿਲਾਂ ਇਹ ਕਿਹਾ ਵੀ ਜੇ ਹਰੀ ਦੇ ਨਾਮ ਤੋਂ ਟੁੱਟ ਗਿਆ ਤੇ ਤੇਰਾ ਮੈਲਾ ਜੀਵਨ ਹੈ। ਦੂਜੇ ਵਿੱਚ ਕਿਹਾ ਸਭ ਤੋਂ ਵੱਡੀ ਜੇ ਦਾਤ ਲੈਣਾ ਚਾਹੁੰਦਾ ਤੇ ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਕਰ। ਤੀਜੇ ਸ਼ਬਦ ਦੇ ਵਿੱਚ ਸੈਂਟਰ ਆਈਡੀਆ ਪਾ ਕੇ ਮਹਾਰਾਜ ਨੇ ਕਿਹਾ ਜੇ ਹਰੀ ਦੇ ਨਾਮ ਤੋਂ ਵਾਂਝਾ ਰਹਿ ਗਿਆ, ਆਪਣੀ ਮਨ ਮਰਜ਼ੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕੀਤੀ, ਫਿਰ ਪਾਪ ਕਰਕੇ ਬੈਠ ਜਾਏਗਾ, ਤੇ ਜੇ ਪਾਪ ਹੋ ਗਿਆ ਤੇ ਗੁਰਮੁਖ ਪਿਆਰਿਆ ਫਿਰ ਜਿਹੜਾ ਤੇਰਾ ਜੀਵਨ ਹੈ ਉਹ ਖਵਾਰ ਹੋ ਜਾਣਾ ਹੈ, ਖਤਮ ਹੋ ਜਾਣਾ ਹੈ। ਇਸ ਕਰਕੇ ਜ਼ਿੰਦਗੀ ਮਿਲੀ ਹੈ, 100 ਬਰਸ ਕਾ ਜੀਨਾ ਬੇਕਾਰ ਕਾ ਜੀਨਾ ਹੈ, ਅਗਰ 2 ਬਰਸ ਜੀਆ ਜਾਏ, ਕੁਝ ਕਰਕੇ ਜੀਆ ਜਾਏ, 7 ਤੇ 9 ਸਾਲ ਦੀ ਉਮਰ ਬਹੁਤ ਹੈ, 14 ਤੇ 18 ਸਾਲ ਦੀ ਉਮਰ ਬਹੁਤ ਹੈ, 25 ਸਾਲ ਭਾਈ ਤਾਰੂ ਸਿੰਘ ਵਰਗੀ ਉਮਰ ਬਹੁਤ ਹੈ, ਨਹੀਂ ਤਾਂ 90-90 ਸਾਲ ਦੀ ਉਮਰ ਵਿੱਚ ਵੀ ਨਹੀਂ ਪਤਾ।

ਲੱਗਦਾ ਕੀ ਜਪਣਾ ਤੇ ਕੀ ਨਹੀਂ ਜਪਣਾ। ਨਸ਼ੇ ਪੱਤਿਆਂ ਦੇ ਵਿੱਚ ਬੰਦਾ ਕਹਿੰਦੇ ਖਚਤ ਹੋ ਜਾਂਦਾ। ਸੋ ਮਹਾਰੇ ਕਹਿੰਦੇ ਆਪਣਾ ਜੀਵਨ ਸਵਾਰ। ਸਤਿਗੁਰੂ ਪਾਤਸ਼ਾਹ ਜੀ ਦਾ ਧੰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ, ਪੁੱਤਰਾਂ ਦੇ ਦਾਨੀ ਖਾਲਸਾ ਪੰਥ ਦੀ ਸਿਰਜਣਾ ਕਰਨ ਵਾਲੇ ਸ਼ਾਹੀ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼, ਧੰਨ ਗੁਰੂ ਗੋਬਿੰਦ ਸਿੰਘ ਮਹਾਰੇ ਸੱਚੇ ਪਾਤਸ਼ਾਹ ਜੀਆਂ ਦਾ ਬਹੁਤ ਬਹੁਤ ਇਹ ਤਰਸ ਧੰਨਵਾਦ ਹੈ, ਜਿਨ੍ਹਾਂ ਨੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਤਖ਼ਤ ਸੱਚਖੰਡ ਸ੍ਰੀ ਅਬਚਲ ਨਗਰ ਸਾਹਿਬ ਹਜ਼ੂਰ ਸਾਹਿਬ ਨੰਦੇੜ, ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਜਥੇਦਾਰ ਬਾਬਾ ਰਾਮ ਸਿੰਘ ਜੀ, ਗੁਰਮੁਖ ਮਿੱਠੀਆਂ ਮਿੱਠੀਆਂ ਪਿਆਰੀਆਂ ਰੂਹਾਂ ਦਾ, ਸਾਡੀ ਬਹੁਤ ਪੰਥ ਮਹਾਨ ਸ਼ਖਸ਼ੀਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸੰਗਤਾਂ ਦੇ ਰੱਬ ਵਰਗੀਆਂ ਸੰਗਤਾਂ ਦੇ ਰੂਬਰੂ ਹੋ ਕੇ ਦਰਸ਼ਨ ਕਰਵਾਏ ਹੈ। ਸਮੁੱਚੇ ਬੋਰਡ ਦਾ, ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ, ਰੱਬ ਵਰਗੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਇੰਨੇ ਸਮੇਂ ਵਿੱਚ ਬੈਠ ਕੇ ਇਹ ਗੁਰੂ ਦਾ ਹਰ ਜਸ, ਗੁਰੂ ਦੀ ਕਥਾ ਵਿਚਾਰ ਅਕਥ ਕਥਾ ਹੈ, ਅੰਤ ਨਹੀਂ ਪਾਇਆ ਜਾ ਸਕਦਾ, ਇਹ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ। ਹੋਈਆਂ ਭੁੱਲਾਂ ਦੀ ਮੁਆਫੀ ਦੇਣੀ। ਆਓ ਇਸ ਸ਼ਬਦ ਦੇ ਜਿਹੜੇ ਅੰਤਲੇ ਬਚਨ ਹੈ, ਅਖੀਰਲੀਆਂ ਤੁੱਕਾਂ ਹਨ, ਆਪ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦੇ ਚਰਨਾਂ ਵਿਖੇ ਬੇਨਤੀ ਹੈ ਕਿ ਅੱਜ ਮਿਤੀ 6 ਜੂਨ 2026 ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀਆਂ ਦੀ ਬਰਸੀ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ, ਜਿਸ ਦੇ ਵਿੱਚ ਭਾਈ ਨਰਵੈਰ ਸਿੰਘ ਅਮਰ ਸਿੰਘ ਜੀ ਦਾ ਰਾਗੀ ਜਥਾ ਸਵੇਰੇ 10 ਵਜੇ ਤੋਂ 11 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ। ਉਪਰੰਤ ਸਿੰਘ ਸਾਹਿਬ, ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਮੀਤ ਗ੍ਰੰਥੀ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਸੰਬੰਧੀ ਕਥਾ ਵਿਖਿਆਨ ਕਰਨਗੇ। ਉਪਰੰਤ ਪ੍ਰਸ਼ਾਦ ਦਾ ਭੋਗ ਅਤੇ ਦੀਵਾਨ ਦੀ ਸਮਾਪਤੀ ਹੋਏਗੀ। ਸੰਗਤਾਂ ਨੇ ਗੁਰਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦਾ ਯਤਨ ਕਰਨਾ ਜੀ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ। ਗੱਜ ਕੇ ਜਕਾਰਾ ਗਜਾਵੇ, ਸੋਨੀਆ ਲਓ ਜਾਵੇ, ਸਤਿ ਸ੍ਰੀ ਅਕਾਲ ਗੁਰਬਰਿਆ ਕਾਲ, ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ, ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮਾਇਆ ਅਰਦਾਸ ਕਰਾਈ ਹੈ ਪਾਤਸ਼ਾਹ ਸਤਿਗੁਰੂ ਨਾਮ ਆਪ ਜੀ ਜਾਣੀ ਜਾਣੋ ਸਤਿਗੁਰੂ ਜੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤਾ ਦੇ ਨਾਮ ਤੀਆਂ ਦਾਤਾ ਹਰ ਮੈਦਾਨੇ ਹਰ ਗਾਰਜ ਪੁੱਤਰ।

ਪਰਮੇਸ਼ ਸਰਬੰਸ ਦਾਨੀ ਪਿਤਾ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਸਤਿਯੁਗੀ ਤਪ ਅਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨ ਨਗਰ ਸਾਹਿਬ ਵਿਖੇ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਦੀ ਸਾਲਾਨਾ ਬਰਸੀ ਤਖ਼ਤ ਸਾਹਿਬ ਜੀ 'ਤੇ ਮਨਾਈ ਜਾ ਰਹੀ ਹੈ, ਤਿੰਨਾਂ ਦੇ ਜੀਵਨ ਉੱਪਰ ਕੁਛ ਸਮਾਂ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਅਨੇਕਾਂ ਰਿਆਸਤਾਂ, ਅਨੇਕਾਂ ਦੇਸ਼ਾਂ ਦੇ ਰਾਜੇ ਛੋਟੇ ਵੱਡੇ ਹੋਏ ਹਨ। ਜਿਵੇਂ ਕਿ ਸਿੱਖ ਰਾਜ ਤੋਂ ਪਹਿਲਾਂ ਜਿਹੜੇ ਮੁਗਲ ਬਾਦਸ਼ਾਹ ਵੀ ਹੋਏ ਸਨ, ਇਹ ਜਿੰਨੇ ਵੀ ਰਾਜੇ ਹੋਏ ਹਨ, ਜੇ ਇਹਨਾਂ ਦੀ ਗਿਣਤੀ ਕਰੀਏ ਤਾਂ ਸਾਧ ਸੰਗਤ ਜੀ ਬੇਅੰਤ ਹੈ। ਪਰ ਇਹਨਾਂ ਦੇ ਵਿੱਚ ਕੁਛ ਗਿਣਤੀ ਦੇ ਰਾਜੇ ਹਨ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਕਰਮਾਂ ਕਰਕੇ, ਉਹਨਾਂ ਦੀ ਕਰਤੂਤਾਂ, ਉਹਨਾਂ ਦੀ ਸੇਵਾ ਕਰਕੇ। ਜਿਹੜਾ ਉਹਨਾਂ ਦੇ ਮਨ ਵਿੱਚ ਪ੍ਰਜਾ ਦੇ ਪ੍ਰਤੀ ਪਿਆਰ ਸੀ, ਜਿਸ ਢੰਗ ਦੇ ਨਾਲ ਉਹਨਾਂ ਨੇ ਆਪਣੇ ਰਾਜ ਦਾ ਪ੍ਰਬੰਧ ਚਲਾਇਆ, ਉਸ ਗੁਣਾ ਕਰਕੇ ਉਹਨਾਂ ਰਾਜਿਆਂ ਨੂੰ ਯਾਦ ਕੀਤਾ ਜਾਂਦਾ। ਐਸੇ ਰਾਜਿਆਂ ਵਿੱਚੋਂ ਸਿੱਖ ਕੌਮ ਦੇ ਖਾਲਸਾ ਰਾਜ ਦੇ ਮਹਾਰਾਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਹੈ।

ਪਰਿਵਾਰ ਦੀ ਜਿਹੜੀ ਬੰਸਾਵਲੀ ਹੈ, ਸਭ ਤੋਂ ਪਹਿਲਾਂ ਨਾਮ ਸਰਦਾਰ ਬੁੱਢਾ ਸਿੰਘ ਜੀ ਦਾ ਹੁੰਦਾ ਹੈ। ਇਹਨਾਂ ਦੇ ਅੱਗੇ ਦੋ ਪੁੱਤਰ ਸਨ, ਸਰਦਾਰ ਨੌਦ ਸਿੰਘ ਅਤੇ ਸਰਦਾਰ ਚੰਦਾ ਸਿੰਘ। ਅਤੇ ਨੌਦ ਸਿੰਘ ਦੇ ਇੱਕ ਪੁੱਤਰ ਸਨ ਸਰਦਾਰ ਚੜ੍ਹਤ ਸਿੰਘ, ਅਤੇ ਚੜ੍ਹਤ ਸਿੰਘ ਦੇ ਪੁੱਤਰ ਸੀ ਮਹਾ ਸਿੰਘ। ਜਿਹੜੇ ਸਰਦਾਰ ਚੜ੍ਹਤ ਸਿੰਘ ਸੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਨ, ਅਤੇ ਸਰਦਾਰ ਚੜ੍ਹਤ ਸਿੰਘ ਸਾਧ ਸੰਗਤ ਜੀ ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਕਈ ਵਾਰੀ ਦੰਦ ਖੱਟੇ ਕੀਤੇ ਸਨ। ਜਿਸ ਵੇਲੇ ਵੀ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ 'ਤੇ ਚੜ੍ਹ ਕੇ ਆਉਂਦਾ ਸੀ, ਜਿਸ ਵੇਲੇ ਸਾਰਾ ਸਮਾਨ ਲੁੱਟ ਕੇ ਜਾਂਦਾ ਸੀ, ਜਾਂਦਿਆਂ ਰਾਹ ਇਹਦਾ ਚੜ੍ਹਤ ਸਿੰਘ ਜੀ ਖਾਲਸੇ ਦੇ ਨਾਲ ਰੋਕ ਲੈਂਦੇ ਸੀ ਅਤੇ ਸਾਰਾ ਲੁੱਟਿਆ ਸਮਾਨ ਛੁਡਵਾ ਲੈਂਦੇ ਸਨ। ਇਸ ਕਰਕੇ ਜਿਹੜਾ ਇਹ ਸੀ ਨਾ ਅਬਦਾਲੀ, ਸਰਦਾਰ ਚੜ੍ਹਤ ਸਿੰਘ ਤੋਂ ਬੜਾ ਦੁਖੀ ਸੀ ਕਿ ਮੇਰੀ ਗੱਲ, ਮੇਰੇ ਘੋੜੇ ਦੀਆਂ ਟਾਬਾਂ, ਉਹਦੀਆਂ ਆਵਾਜ਼ਾਂ ਸੁਣ ਕੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ, ਪਰ ਇਹ ਸਿੱਖ ਕੌਣ ਨੇ ਜਿਹੜਾ ਮੇਰਾ ਰਾਹ ਰੋਕ ਲੈਂਦੇ ਨੇ। ਇਹ ਚੜ੍ਹਤ ਸਿੰਘ ਸਰਦਾਰ ਦੇ ਪੁੱਤਰ ਸਨ ਮਹਾਂ ਸਿੰਘ, ਅਤੇ ਸਾਧ ਸੰਗਤ ਜੀ ਮਹਾਂ ਸਿੰਘ ਦੇ ਪੁੱਤਰ ਸਨ ਸਰਦਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਆਪ ਜੀ ਦੇ ਪਿਤਾ ਸਰਦਾਰ ਮਹਾਂ ਸਿੰਘ, ਮਾਤਾ ਰਾਜ ਕੌਰ। ਇਹਨਾਂ ਦੇ ਗ੍ਰਹਿ ਵਿਖੇ ਜਿਸ ਵੇਲੇ ਮਹਾਰਾਜੇ ਦਾ ਜਨਮ ਹੋਇਆ, ਪਿੰਡ ਸਾਧ ਸੰਗਤ ਜੀ ਗੁਜਰਾਂਵਾਲਾ ਵਿਖੇ ਆਪ ਜੀ ਦਾ ਜਨਮ ਹੋਇਆ। ਬਚਪਨ ਦੇ ਵਿੱਚ ਹੀ ਆਪ ਜੀ ਨੂੰ ਗੁਰਮਤਿ ਦੀ, ਸ਼ਸਤਰ ਵਿੱਦਿਆ ਦੀ, ਘੋੜ ਸਵਾਰੀ ਦੀ, ਇਹ ਸਾਰੀਆਂ ਸਿੱਖਿਆਵਾਂ ਦਾ ਜਿਹੜਾ ਪ੍ਰਬੰਧ ਸੀ ਉਹ ਕੀਤਾ ਗਿਆ। ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਬਾਬਾ ਫੇਰੂ ਸਿੰਘ ਜੀ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਇਆ, ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਦੀ ਵਿੱਦਿਆ ਸੰਥਿਆ ਜਿਹੜੀ ਸੀ ਉਹ ਦਿੱਤੀ, ਅਤੇ ਜਿਵੇਂ ਜਿਵੇਂ ਸਮਾਂ ਆਪਣੀ ਚਾਲੇ ਚੱਲਦਾ ਗਿਆ, ਇੱਕ ਜੰਗ ਦੇ ਵਿੱਚ ਆਪ ਜੀ ਦੇ ਪਿਤਾ ਮਹਾਂ ਸਿੰਘ ਜੀ ਸਖਤ ਬਿਮਾਰ ਹੋਏ, ਅਤੇ ਸਾਧ ਸੰਗਤ ਜੀ ਫਿਰ ਜੰਗ ਵਿੱਚੋਂ ਹੀ ਉਹਨਾਂ ਨੂੰ ਵਾਪਸ ਲਿਆਇਆ ਗਿਆ। ਅਤੇ ਉਸ ਜੰਗ ਦੀ ਜਿਹੜੀ ਕਮਾਨ ਸੀ ਨਾ, ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੰਭਾਲੀ, ਅਤੇ ਉਹ ਜੰਗ ਜਦੋਂ ਜਿੱਤ ਕੇ ਵਾਪਸ ਮੁੜੇ, ਇੱਧਰ ਭਾਈ ਮਹਾਂ ਸਿੰਘ ਸਰਦਾਰ ਨੂੰ ਵੀ ਸੇਵਕਾਂ ਨੇ ਇਹ ਖਬਰ ਦਿੱਤੀ ਕਿ ਆਪ ਜੀ ਦਾ ਪੁੱਤਰ ਪਹਿਲੀ ਜੰਗ ਜਿਹੜੀ ਹੈ, ਜਿਸ ਦੀ ਮੁਹਿੰਮ ਉਹਨਾਂ ਨੇ ਸਾਂਭੀ ਹੈ, ਉਹ ਜੰਗ ਜਿੱਤ ਗਏ ਨੇ। ਸਾਧ ਸੰਗਤ ਜੀ ਬੜੇ ਖੁਸ਼ ਹੋਏ, ਪਰ ਆਪਣੇ ਪੁੱਤਰ ਦੇ ਵਾਪਸ ਆਉਣ ਤੱਕ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ। ਜਿਹੜੀ ਸ਼ੁਕਰ ਚੱਕੀਆ ਮਿਸਲ ਸੀ ਉਹਦੀ ਜ਼ਿੰਮੇਦਾਰੀ 12 ਸਾਲ ਦੇ ਉਮਰ ਦੇ ਵਿੱਚ ਸ਼ੇਰੇ ਪੰਜਾਬ ਦੇ ਸਿਰ 'ਤੇ ਆਉਣੀ ਸੀ। ਸਭ ਤੋਂ ਪਹਿਲਾਂ ਗੁਰਮਤ ਅਨੁਸਾਰ ਮਹਾਂ ਸਿੰਘ ਦਾ ਸੰਸਕਾਰ ਕੀਤਾ ਗਿਆ। ਸਰਦਾਰ ਮਹਾਂ ਸਿੰਘ ਦੇ ਭੋਗ ਦੇ ਉੱਤੇ ਸਾਧ ਸੰਗਤ ਜੀ, ਉਹਨਾਂ ਦੀ ਧਰਮ ਪਤਨੀ ਰਾਜ ਕੌਰ ਨੇ, ਰਾਣੀ ਰਾਜ ਕੌਰ ਨੇ ਉਸ ਵੇਲੇ ਜਿੰਨੇ ਵੀ ਸਰਦਾਰ ਸਨ ਨਾ ਹੋਰ ਮਿਸਲਾਂ ਦੇ, ਉਹਨਾਂ ਨੂੰ ਸੱਦਿਆ ਕਿ ਭੋਗ 'ਤੇ ਆਉਣ ਅਤੇ ਮੇਰੇ ਪੁੱਤਰ ਦੀ ਦਸਤਾਰ ਬੰਦਾਈ ਵਿੱਚ ਹਾਜ਼ਰ ਹੋਣ, ਅਸੀਸਾਂ ਦੇਣ। ਪਰ ਸਾਧ ਸੰਗਤ ਜੀ, ਜਿਵੇਂ ਇਤਿਹਾਸ ਆਪ ਜਾਣਦੇ ਹੋ ਕਿ ਸਾਡੀਆਂ ਜਿਹੜੀਆਂ ਮਿਸਲਾਂ ਸਨ 12, ਭਾਵੇਂ ਵੱਖ ਵੱਖ ਸਨ, ਆਪਸ ਵਿੱਚ ਲੜਦੀਆਂ ਸਨ, ਇੱਕ ਮਿਸਲ ਦੂਜੇ ਦੇ ਨਾਲ ਲੜਦਾ ਸੀ। ਇਹ ਸਰਦਾਰ ਇੱਕ ਦੂਸਰੇ ਦਾ ਜਿਹੜਾ ਦਾਇਰਾ ਹੈ, ਇੱਕ ਦੂਸਰੇ ਦੀ ਜਿਹੜੀ ਮਲਕੀਅਤ ਹੈ, ਲੜਾਈ ਕਰਕੇ ਉਹਨਾਂ ਦੇ ਉੱਪਰ ਕਬਜ਼ੇ ਕਰਦੇ ਸਨ। ਜਿਸ ਵੇਲੇ ਵੇਖਿਆ ਕਿ ਸ਼ੁਕਰ ਚੱਕੀਆਂ ਮਿਸਲ ਦੇ ਵਿੱਚ ਹੁਣ ਜਿਹੜਾ ਬੱਚਾ ਰਣਜੀਤ ਸਿੰਘ ਹੈ 12 ਕੁ ਸਾਲ ਦਾ ਹੈ, ਇਸ ਕਰਕੇ ਕੁਛ ਜਿਹੜੇ ਮਿਸਲ ਦੇ ਸਰਦਾਰ ਨੇ ਉਹਨਾਂ ਨੇ ਦੇਖਿਆ ਭੋਗ ਤੋਂ ਬਾਅਦ ਆਪਾਂ ਤਲਵਾਰ ਦੇ ਜ਼ੋਰ 'ਤੇ ਇਹ ਮਿਸਲ ਦੇ ਉੱਪਰ ਕਬਜ਼ਾ ਕਰਾਂਗੇ। ਅਤੇ ਸਾਧ ਸੰਗਤ ਜੀ, ਜਿਸ ਵੇਲੇ ਇਸ ਗੱਲ ਦੀ ਖਬਰ ਸਿਆਣੀ ਰਾਣੀ ਮਹਾਰਾਜੇ ਸਾਹਿਬ ਦੀ ਮਾਤਾ ਨੂੰ ਪਤਾ ਲੱਗੀ ਨਾ, ਉਸ ਵੇਲੇ ਪੰਥ ਦੇ ਵਿੱਚ ਇੱਕ ਐਸੀ ਰੱਬੀ ਰੂਹ ਸੀ, ਸ਼ਖਸੀਅਤ ਸੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਅੰਸ਼ ਵੰਸ਼ ਬਾਬਾ ਸਾਹਿਬ ਸਿੰਘ ਜੀ ਬੇਦੀ। ਉਹਨਾਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ, ਮਹਾਂਪੁਰਸ਼ੋ, ਆਪ ਜੀ ਕਿਰਪਾ ਕਰਕੇ ਆਓ ਅਤੇ ਮੇਰੇ ਪੁੱਤਰ ਨੂੰ ਆਪ ਜੀ ਕਿਰਪਾ ਕਰਕੇ ਇਹ ਜਿਹੜੀ ਦਸਤਾਰ ਦੀ ਰਸਮ ਹੈ ਉਹ ਪੂਰੀ ਕਰੋ। ਅਤੇ ਜਿਸ ਵੇਲੇ ਸਾਧ ਸੰਗਤ ਜੀ ਰੱਬ ਦੇ ਪਿਆਰੇ ਬਾਬਾ ਸਾਹਿਬ ਸਿੰਘ ਜੀ ਬੇਦੀ ਭੋਗ 'ਤੇ ਆਏ ਨਾ, ਜਿਸ ਵੇਲੇ ਉਹਨਾਂ ਨੂੰ ਵੇਖਿਆ, ਉਹ ਸਰਦਾਰਾਂ ਦੀ ਜਿਹੜੀ ਧੌਣ ਸੀ ਥੱਲੇ ਹੋ ਗਈ, ਕਿਉਂਕਿ ਸਾਧ ਸੰਗਤ ਜੀ, ਸਾਧੂ ਭਾਵੇਂ ਕੁਛ ਬੋਲੇ ਜਾਂ ਨਾ ਬੋਲੇ, ਸਾਧੂ ਰੱਬ ਦਾ ਪਿਆਰਾ ਭਾਵੇਂ ਰਸਨਾ ਤੋਂ ਬੋਲੇ ਵੀ ਨਾ, ਪਰ ਸਾਧ ਸੰਗਤ ਜੀ ਫੇਰ ਵੀ ਉਹਦਾ ਪ੍ਰਤਾਪ ਇੰਨਾ ਹੁੰਦਾ ਹੈ ਕਿ ਚਾਹੇ ਕੋਈ ਵੀ ਬੁਰੀ ਆਪਦਾ ਹੈ ਨਾ, ਉਹਦੇ ਅੱਗੇ ਸਿਰ ਨਹੀਂ ਚੁੱਕਦੀ। ਜਿਸ ਵੇਲੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਦੇਖਿਆ ਨਾ, ਸਰਦਾਰ ਸਾਰੇ ਚੁੱਪ ਹੋ ਗਏ। ਉਸ ਵੇਲੇ
एक सियाने महापुरखां दा बचन है, वह कहिंदे जिस वेले रब दा प्यारा साधु देण ते आ जावे ना तो सतसंग जी बहुत कुछ दे दिंदा। ते बाबा साहिब सिंह बेदी ने आखदे ने महाराजे साहिब नूं संसार दा ही राज दे दिता, ये जिहड़ा खालसा राज है इहदी आरंभता है वह एक साधु की बरकत दे नाल होई है, क्योंकि सतसंग जी साधु का बचन अटल है, उहनूं सतसंग जी कोई टाल नहीं सकता। उस वेले भोग तो बाद महाराजा रणजीत सिंह जी नूं दस्तार दित्ती गई, शुकर चक्किया मिसल दे सरदार बने, अते उस वेले रणजीत सिंह ते बेअंत बख्शिशां बाबा साहिब सिंह बेदी ने कीतियां। ते उस तो बाद उन्हां ने जिस पासे नूं भी कदम कीता, जिस पासे भी अपना पैर वधाया, सतसंग जी उस पासे शेरे पंजाब महाराजा रणजीत सिंह जी नूं जित्तां प्राप्त होईयां। हर पासे चढ़दी कला, सब तो पहला उन्होंने छोटियां मिसलां नूं अपने नाल रलाया, जिहड़ियां मिसलां आपस में लड़दियां सन उन्हां दे जिहड़े समझौते भी कराए, जिहड़े नहीं सी मन्नदे ना उन्हां दे नाल लड़ के उन्हां दा राज भी लै लिया। अते एक खूबी सी महाराजे दे विच कि जिस भी देश दे उपर जां जिस भी राजे दे उपर हल्ला करके उन्हूं जित लैणा ना, उहदा जिन्ना राज हुंदा सी, जिन्नी आमदन हुंदी सी, उस तो वध आमदन दे के उसनू अपने राज विच शामिल कर लेना। उन्हां दा इह कहना हुंदा सी कि मैनूं तुहाडा जिहड़ी जगीर है वह नहीं चाहीदी, मैनूं प्रेम चाहीदा है। इउं सतसंग जी फिर समा अपने चाले चलदा गया। 1780 दा आप जी दा जन्म है, 1799 19 साल दे उम्र दे विच महाराजा रणजीत सिंह ने लाहौर किले उत्ते कब्जा किया। तो ये उही लाहौर सी जिस वेले कदे इस लाहौर तो सतसंग जी पंजवें पातशाह गुरु अर्जन देव पातशाह जी नूं शहीद करन दे फरमान जारी होए सन। अज महाराजा रणजीत सिंह ने अपनी दूर अंदेशी, अपनी सूरवीरता, अपने सतसंग जी सुचजे ढंग दे नाल उन्होंने इस किले ते कब्जा किया। इस कब्जा करन तो बाद एक साल बाद 1801 दे विच, दो साल बाद विसाखी वाले दिन खालसे दा दरबार सजिया इस किले विच। ते इस दरबार दे विच अज भी उही महापुरख सन बाबा साहिब सिंह जी बेदी, उन्होंने फिर खालसे दे नाल सलाह करके महाराजा रणजीत सिंह जी नूं पद दिता, एक शब्द दे नाल निवाजिया, सरोपा मिलिया उसी महाराजा शेरे पंजाब महाराजा रणजीत सिंह दा एक खिताब मिलिया। ते उस वेले जिस वेले कलगी ते तोड़ा आप जी नूं पहनाया जा रहा सी ना, आप जी दे दस्तार ते लाया जा रहा सी, उस वेले बाबा साहिब सिंह जी कहन लगे कि महाराजा रणजीत सिंह जी अज तो बाद आप बेताज बादशाह कहावोंगे। जदों कुछ गल्लां आखियां, हथ जोड़ के शेरे पंजाब महाराजा रणजीत सिंह जी कहन लगे, बाबा जी सब तो पहला ये कलगी तोड़ा धन धन धन धन श्री गुरु ग्रंथ साहिब जी महाराज जी नूं सुहाई जावे, उस तो बाद पंज प्यारियां दे चरणां नूं एक कलगी तोड़ा लाया जावे, फिर मेरे सिर ते सजाया जावे, क्योंकि मैनू ये गल चेता रहे कि यह राज रणजीत सिंह तेरा नहीं, ये राज तैनू गुरु ग्रंथ साहिब महाराज गुरु नानक देव पातशाह जी ने ते खालसे ने तैनू दिता है। सतसंग जी ऐसी उच्ची सोच ते विचार वाले मालक सन शेरे पंजाब। उस तो बाद आप जी दे राज दा जिहड़ा प्रबंध सी इन्ने सुचजे ढंग दे नाल आप जी ने चलाया। अपने दरबार तो बाहर एक संदूकड़ी रखिया करदे सी, प्रजा दा कोई भी बंदा है, चाहे गरीब है, चाहे अमीर है, चाहे कोई भी कारोबारी है, वह अपनी शिकायत सीधा महाराजा रणजीत सिंह दे कोल कर सकदा सी। वह संदूकड़ी दी जिहड़ी चाबी है वह महाराजे पास हुंदी सी, अपनियां शिकायतां उहदे विच पाउंदे सन, ते आप वह परचियां अपने सामने खोल के एक एक दी गल सुनी जांदी सी, उहदे फैसले जिहड़े सी सतसंग जी वह आप महाराजा साहिब करदे सी। आप जी दा जिहड़ा राज सी सतसंग जी विद्वानां ने लिखिया, जिहड़ी उहदी गिणती है ना उहदा वर्ग मील है, 1,40,000 उहदा वर्ग मील सी। अज हजूर साहब तो जे पंजाब देखिए ना 2,200-2,000 का फासला है। हुण पंजाब दे इलाके जिथों सतलुज दे
दक्षण वाले पासे तो आप जी का राज शुरू हुंदा है। उस विच सतसंग जी सतलुज का वो जिहड़ा इलाका है जिस विच महाराजे साहब का राज सी। हुण आप जी अंदाजा लाओ काबल पिशौर मुल्तान ये सारे देश इन्हां दे राज की जिहड़ी वर्ग मील है 1,40,000 सी। ये सारे राज नूं महाराजे ने इन्ने सुचजे ढंग दे नाल क्योंकि जिस वेले लाहौर ते भंगी मिसल दे सरदार सतसंगत जी इन्हां दा कब्जा सी ना ये तीन सरदार सन चेत सिंह मोहर सिंह अते गुलाब सिंह पर ये तिने सरदार हमेशा लड़दे सी। ते कमाल दी गल यह है जिहड़ा सतसंगत जी कसूर दा नवाब सी ना उन्हें देखिया ये आपस में लड़ते ने मैं जाके लाहौर ते कब्जा करा ते लाहौर की प्रजा ने देखिया इहदे नालों ये जिहड़ी ये जिहड़े दूसरे नवाब ने दूसरे वजीर ने इन्हां दे नालों ते भंगी मिसल दे सरदार ठीक ने पर देखिया कि इन्हां दी क्योंकि कोई प्रबंधा ध्यान नहीं कोई ख्याल नहीं प्रजा दे नाल कोई इंसाफ नहीं। पर जिस वेले उन्हां सारे लाहौर दे वासियां ने एकत्रता की उन्होंने एक चिट्ठी पत्र शेरे पंजाब नूं लिखिया सी कि आप जी आओ तो इस लाहौर ते कब्जा करो सारी प्रजा आप जी दे नाल आप जी दे राज विच रह के सुखी क्योंकि हर कोई देश हर कोई जिहड़ी प्रजा सी इह चाहुंदी सी कि साडा बादशाह महाराजा रणजीत सिंह जी वर्गा होवे। ते सतसंगत जी संसार दे विच इसे करके महाराजा साहिब नूं याद किया जाता उन्हां दे राज प्रबंध विच धर्म की नीति सी। सतसंगत जी असल दे विच नीति शब्द जिहड़ा ना राजनीति जां नीति शब्द कई बारी इह शब्द सुन के सियाने बंदे अच्छे बंदे अच्छी विचार वाले जिन्हां नूं किसी होर मसलियां विच पैण दा शौक नहीं है वह बंदे सोचते बई राजनीति जां नीति ये भैड़ी चीज़ है पर असल दे विच नीति दा शब्द है प्रबंध चलाउणा जिवें कि राज प्रबंध है जिवें कि सतसंगत जी समाज दा प्रबंध है स्कूल दा प्रबंध है पाठशाला दा प्रबंध है किते भी सतसंगत जी कोई प्रबंध चलाउणा ना उन्हूं कहिंदे बई जिहड़ा चलाउण वाला वह नीति नाल अच्छे सुचजे ढंग दे नाल चलावे कहिंदे ओह है नीति। जिन्हें देश दे विच राजे होए सन चाहे वह अकबर सी चाहे वह जहांगीर सी इन्हां दे नीति विच खोट सी इन्हां वास्ते मुसलमान अच्छे सन बाकी होर काफर सन पर शेरे पंजाब दे राज दे विच कदे भी किसी भी धर्म के लोगों के नाल किसी तरह का वितकरा नहीं किया गया। आप जी दे दो दीवान सन उन्हां विचों एक फकीर अजीजुद्दीन सन दूसरे सन सतसंगत जी दीवान मोहकम चंद। देखो ये जिहड़े एक पासे मुसलमान एक पासे हिंदू उत्थे आप जी दे विच एक खास खूबी सी कि चाहे कोई भी है एक निगाह दे नाल बंदे दी परख करदे सन। जिहड़े फकीर अजीजुद्दीन सी ना सतसंगत जी अजीजुद्दीन ये फट बंद सन जिवें कि जख्मां ते पट्टी करनी पर इको निगाह दे नाल देखिया कि यह सियाणा मेरा वजीर बन सकता है। मोहकम चंद जी वो हटवाणी सन दुकान चलाउंदे सन एक निगाह दे नाल देखिया वह खालसे राज दे महाराजे दे वजीर कहलाए ते योग अपनिया उन्होंने सेवावां निभाईयां। फिर सतसंगत जी महाराजा साहिब दे कोल चाहे कोई भी देश का कुछ भी मसला है वह देश दे राजे की शिकायत भी क्यों ना होवे उन्हां दे अपने सूबियां की शिकायत क्यों ना होवे जदों उन्हां दे कोल शिकायत आ जावे ना ते सतसंगत जी फिर उस दी चंगी तरह पड़ताल करके उहदा निर्णा लैंदे सन। एक बार महाराजा रणजीत सिंह जी का गवर्नर पिशौर का सतसंगत जी उसने अमीर चंद नाम दे एक अमीर घर दे बंदे दी जिहड़ी थां सी ना उहदा घर सी वह फौजी हाथे विच लै लिया। जिस वेले महाराजे दे कोल ये गल की खबर पुजी अपने गवर्नर की तनखां विचों 1500 रुपया कट दिता उन्हूं जुर्माना लाया फिर अमीर चंद की जिहड़ी इमारत सी उसे थां ते आप सरकारी खर्चे ते बना के दिती। जिथे आप जी ने गुरधामां की सेवा की है उत्थे सतसंगत जी महाराजे ने मुसलमान वीरां दे अनेकां लाहौर दे विच ऐसियां मस्जिदां ने इतिहास विच उन्हां दे नाम ने उन्हां दे अस्थानां वास्ते भी जगीरां लाईयां। साल दा
ਜਿਹੜਾ ਸਾਧ ਸੰਗਤ ਜੀ ਟੈਕਸ ਉਹਨਾਂ ਨੂੰ ਮਾਫ਼ ਕੀਤਾ ਅਤੇ ਬਲਕਿ ਜਗੀਰਾਂ ਲਾ ਕੇ ਉਹਨਾਂ ਨੂੰ ਹੋਰ ਜਿਵੇਂ ਲੰਗਰਾਂ ਵਾਸਤੇ ਵੀ ਜਗੀਰਾਂ ਲਵਾਈਆਂ, ਉੱਥੇ ਮੰਦਰਾਂ ਵਾਸਤੇ ਵੀ ਅਨੇਕਾਂ ਸੇਵਾ ਕੀਤੀਆਂ। ਇੱਕ ਵਾਰ ਕਿਸੇ ਪਿੰਡ ਦੇ ਕੋਲੋਂ ਸ਼ਿਕਾਇਤ ਆਈ, ਉਹ ਸਿੱਖ ਸੰਗਤ ਦੇ ਵਿੱਚੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਸੀ ਮਹਾਰਾਜੇ ਨੂੰ, ਇਸ ਇਲਾਕੇ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹ ਸਵੇਰੇ ਬਾਂਗ ਦਿੰਦੇ ਨੇ, ਜਿਸ ਕਰਕੇ ਸਾਨੂੰ ਬੜਾ ਔਖਾ ਹੋ ਰਿਹਾ, ਇਹਨਾਂ ਦੀ ਬਾਂਗ ਬੰਦ ਕੀਤੀ ਜਾਵੇ। ਅਤੇ ਜਿਸ ਵੇਲੇ ਮੁਸਲਮਾਨ ਵੀਰਾਂ ਨੂੰ ਬੁਲਾਇਆ ਗਿਆ, ਸ਼ੇਰੇ ਪੰਜਾਬ ਨੇ ਕਿਹਾ ਵੀ ਤੁਹਾਡੇ ਵਾਸਤੇ ਇਹ ਸਿੱਖਾਂ ਦੇ ਕੋਲੋਂ ਇਹ ਸ਼ਿਕਾਇਤ ਹੈ ਵੀ ਤੁਸੀਂ ਬਾਂਗ ਬੰਦ ਕਰ ਦਿਓ। ਉਹ ਕਹਿਣ ਲੱਗੇ ਵੀ ਮਹਾਰਾਜਾ ਜੀ, ਇਹ ਸਾਡਾ ਨਿਯਮ ਹੈ, ਇਹ ਸਾਡੀ ਮਰਿਆਦਾ ਹੈ। ਕਹਿਣ ਲੱਗੇ ਬਾਂਗ ਕਿਉਂ ਦਿੱਤੀ ਜਾਂਦੀ ਹੈ? ਇਸ ਕਰਕੇ ਕਿ ਜਿਹੜੇ ਮੋਮਨ ਨੇ, ਮੁਸਲਮਾਨ ਨੇ, ਉਹ ਆ ਕੇ ਨਮਾਜ਼ ਅਦਾ ਕਰਨ। ਕਹਿਣ ਲੱਗੇ ਠੀਕ ਹੈ, ਜੇ ਘਰ ਘਰ ਜਾ ਕੇ ਇਹ ਗੱਲ ਪਹੁੰਚਾ ਦਿੱਤੀ ਜਾਵੇ ਤਾਂ ਨਮਾਜ਼ ਬੰਦ ਕਰੋਗੇ? ਕਹਿਣ ਲੱਗੇ ਬਾਂਗ ਬੰਦ ਕਰੋਗੇ? ਕਹਿਣ ਲੱਗੇ ਮਹਾਰਾਜ, ਜੇ ਇਸ ਤਰ੍ਹਾਂ ਹੋਇਆ ਤਾਂ ਠੀਕ ਹੈ। ਅਤੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ, ਮਹਾਰਾਜਾ ਸਾਹਿਬ ਨੇ ਕਿਹਾ ਵੀ ਤੁਸੀਂ ਜਾ ਕੇ ਨਾ, ਜਿੰਨੇ ਮੁਸਲਮਾਨ ਨੇ ਉਹਨਾਂ ਦੇ ਘਰ ਘਰ ਜਾ ਕੇ ਤੁਸੀਂ ਸੱਦਾ ਦੇਣਾ, ਕਹਿਣਾ ਕਿ ਨਮਾਜ਼ ਦੇ ਵਿੱਚ ਹਾਜ਼ਰੀ ਭਰੋ। ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਨੀਵੀ ਪਾ ਲਈ, ਆਪਣੀ ਜਿਹੜੀ ਸ਼ਿਕਾਇਤ ਸੀ ਮਾਫ਼ੀ ਮੰਗ ਕੇ ਵਾਪਸ ਲੈ ਲਈ। ਇਸ ਢੰਗ ਦੇ ਨਾਲ ਆਪਣਾ ਪ੍ਰਬੰਧ ਚਲਾਉਂਦੇ ਸੀ। ਇੱਕ ਵਾਰ ਸਤਸੰਗਤ ਜੀ, ਕਾਲ ਪੈ ਗਿਆ, ਸੋਕਾ ਪੈ ਗਿਆ, ਅਨਾਜ ਕਿਸੇ ਦੇ ਵੀ ਖੇਤਾਂ ਵਿੱਚੋਂ ਨਾ ਉੱਗਿਆ, ਇਸ ਕਰਕੇ ਅਨਾਜ ਦੀ ਘੱਟ ਕਮੀ ਪੈ ਗਈ। ਮਹਾਰਾਜੇ ਸਾਹਿਬ ਨੇ ਉਸੇ ਵੇਲੇ ਜਿਹੜੇ ਸ਼ਾਹੀ ਗੋਦਾਮ ਸਨ ਉਹ ਸਾਰੇ ਖੋਲ੍ਹ ਦਿੱਤੇ। ਜੋ ਜਿੰਨਾ ਚੁੱਕ ਸਕਦਾ ਸੀ, ਜਿੰਨਾ ਲਿਜਾ ਸਕਦਾ ਸੀ, ਉਹ ਉਹਨਾਂ ਸਤਸੰਗਤ ਜੀ ਚੁੱਕ ਕੇ ਲਿਜਾਣ ਦਾ ਹੁਕਮ ਕਰ ਦਿੱਤਾ। ਅਤੇ ਆਪਣੇ ਦੇਖਿਆ ਵੀ ਸਾਡੇ ਸਿਪਾਹੀ ਵੀ ਕੋਈ ਕੁਤਾਹੀ ਨਾ ਕਰਨ, ਕਿਸੇ ਨੂੰ ਵੱਧ ਜਾਂ ਘੱਟ ਨਾ ਦੇਣ। ਉਸ ਵੇਲੇ ਲੁੱਕ ਕੇ ਜਦੋਂ ਵੇਖਿਆ ਨਾ, ਇੱਕ ਬਜ਼ੁਰਗ ਸੀ, ਇੱਕ ਬਜ਼ੁਰਗ ਦੇ ਨਾਲ ਇੱਕ ਬੱਚਾ ਸੀ। ਦੇਖਿਆ ਉਹਨੇ ਜਿਹੜਾ ਲਾਲਚ ਵਿੱਚ ਆ ਕੇ ਜਿਹੜਾ ਅਨਾਜ ਸੀ ਸਤਸੰਗਤ ਜੀ ਥੋੜ੍ਹਾ ਵੱਧ ਲੈ ਲਿਆ, ਪਰ ਵੈਦ ਅਵਸਥਾ ਕਰਕੇ ਉਹ ਚੁੱਕਿਆ ਨਾ ਜਾਵੇ, ਕੋਲ ਬੱਚਾ ਹੈ ਉਹਦੇ ਤੋਂ ਵੀ ਨਾ ਚੁੱਕਿਆ ਜਾਵੇ। ਅਤੇ ਉਸ ਵੇਲੇ ਮਹਾਰਾਜੇ ਨੇ ਭੇਸ ਬਦਲ ਕੇ ਨਾ ਆ ਕੇ ਉਹ ਬਜ਼ੁਰਗ ਨੂੰ ਪੁੱਛਿਆ, ਬਾਬਾ ਜੀ ਕੀ ਗੱਲ ਹੋਈ? ਕਹਿਣ ਲੱਗੇ, ਪੁੱਤ ਜਵਾਨਾ, ਇਹ ਜਿਹੜਾ ਅਨਾਜ ਹੈ ਨਾ, ਮੈਂ ਲਿਜਾਣਾ ਸੀ ਪਰ ਚੁੱਕਿਆ ਨਹੀਂ ਜਾਂਦਾ। ਕਹਿੰਦੇ ਮੈਂ ਪਹੁੰਚਾਵਾਂ? ਅਤੇ ਕਹਿਣ ਲੱਗੇ ਉਹ ਬਜ਼ੁਰਗ ਕਿ ਜਵਾਨਾ, ਜੇ ਇਸ ਤਰ੍ਹਾਂ ਹੋ ਜਾਵੇ ਤਾਂ ਬਹੁਤ ਵਧੀਆ ਹੈ। ਅਤੇ ਉਸ ਵੇਲੇ ਆਪਣੀ ਪਿੱਠ 'ਤੇ ਖਾਲਸਾ ਰਾਜ ਦੇ ਉਸ ਬੇਤਾਜ ਮਹਾਰਾਜੇ ਨੇ ਉਹ ਜਿਹੜਾ ਅਨਾਜ ਦੀ ਬੋਰੀ ਸੀ ਆਪਣੇ ਪਿੱਠ 'ਤੇ ਚੁੱਕ ਕੇ ਉਹ ਬਜ਼ੁਰਗ ਅੱਗੇ ਅੱਗੇ ਚਾਈ ਚਾਈ ਭੱਜਦਾ ਗਿਆ, ਅਤੇ ਉਹਦੇ ਪਿੱਛੇ ਪਿੱਛੇ ਜਾ ਕੇ ਨਾ ਉਹ ਬੋਰੀ ਉਸਦੇ ਘਰ ਵਿੱਚ ਰੱਖ ਦਿੱਤੀ। ਜਦੋਂ ਬੋਰੀ ਥੱਲੇ ਸਿੱਟਣ ਲੱਗੇ, ਅੰਦਰ ਜਿਹੜੀ ਪੁਸ਼ਾਕ ਸੀ ਨਾ ਸ਼ਾਹੀ, ਉਹ ਥੋੜ੍ਹੀ ਜਿਹੀ ਦਿਸ ਪਈ। ਉਹ ਬਜ਼ੁਰਗ ਪੁੱਛਦਾ, ਜਵਾਨਾ ਤੂੰ ਕੌਣ ਹੈ? ਅਤੇ ਉਸ ਵੇਲੇ ਹੱਥ ਜੋੜ ਕੇ ਕਹਿਣ ਲੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿ ਬਾਬਾ ਜੀ, ਬਜ਼ੁਰਗੋ, ਮੈਨੂੰ ਪਰਜਾ ਦਾ ਕੂਕਰ ਰਣਜੀਤ ਸਿੰਘ ਜੀ ਆਖਦੇ ਨੇ। ਸਤਸੰਗਾਂ ਜੀ, ਇਸ ਤਰ੍ਹਾਂ ਦੀ ਨਿਮਰਤਾ, ਇਸ ਤਰ੍ਹਾਂ ਦੇ ਗੁਣ ਮਹਾਰਾਜੇ ਵਿੱਚ ਸਨ। ਉਹਨਾਂ ਵਾਸਤੇ ਸਤਸੰਗਾਂ ਜੀ ਕੋਈ ਕਾਰਜ ਛੋਟਾ ਆਪਣੇ ਪ੍ਰਜਾ ਦਾ ਜਾਂ ਕੋਈ ਵੱਡਾ ਨਹੀਂ ਸੀ, ਉਹ ਇੱਕ ਸਮਾਨ ਸੀ। ਨੀਤੀ ਦੇ ਗ੍ਰੰਥਾਂ ਵਿੱਚ ਇੱਕ ਬਚਨ ਆਇਆ ਹੈ, ਕਹਿਣ ਲੱਗੇ ਰਾਜਾ ਕੈਸਾ ਹੋਵੇ? ਕਹਿੰਦੇ ਸ਼ੇਰ ਦੇ ਵਰਗਾ। ਕਹਿਣ ਲੱਗੇ ਸ਼ੇਰ ਜਿਹੜਾ ਨਾ ਸਤਸੰਗਾਂ ਜੀ, ਜਦੋਂ ਸ਼ਿਕਾਰ ਨੂੰ ਜਾਵੇ ਨਾ, ਚਾਹੇ ਸ਼ਿਕਾਰ ਛੋਟਾ ਹੋਵੇ ਚਾਹੇ ਵੱਡਾ ਹੋਵੇ, ਉਹਨੇ ਤਾਂ ਸ਼ਿਕਾਰ ਕਰਨਾ ਹੈ। ਕਿਉਂਕਿ ਸਤਸੰਗਤ ਜੀ, ਜੇ ਸ਼ੇਰ ਸੋਚੇ ਤਾਂ ਛੋਟਾ ਸ਼ਿਕਾਰ ਹੈ, ਇਹ ਮੈਂ ਕੀ ਕਰਾਂ? ਨਹੀਂ, ਕਾਰਜ ਛੋਟਾ ਕਹਿ ਵੱਡਾ ਹੋਏ ਸੋ ਕਰਹੀ ਲੇ, ਜਿਉਂ ਕੇਹਰ ਨਿਰ ਆਲਸੀ ਮ੍ਰਿਗ ਕਉ ਜਾਣ ਨਾ ਦੇ। ਇਸੇ ਤਰ੍ਹਾਂ ਸਤਸੰਗਤ ਜੀ, ਰਾਜੇ ਦਾ ਇਹ ਗੁਣ ਹੈ, ਚਾਹੇ ਉਹਦੇ ਪ੍ਰਜਾ ਦਾ ਕੰਮ ਛੋਟਾ ਹੋਵੇ ਚਾਹੇ ਵੱਡਾ ਹੋਵੇ, ਉਹ ਕਰ ਲਵੇ। ਕਹਿਣ ਲੱਗੇ ਨੀਤੀ ਦੇ ਗ੍ਰੰਥਾਂ ਵਿੱਚ ਰਾਜਿਆਂ ਦੇ 20 ਤਰ੍ਹਾਂ ਦੇ ਗੁਣ ਲਿਖੇ ਨੇ, 20 ਤਰ੍ਹਾਂ ਦੇ ਗੁਣਾਂ ਵਿੱਚੋਂ ਇੱਕ ਗੁਣ ਹੈ ਸ਼ੇਰ ਦਾ, ਇੱਕ ਗੁਣ ਹੈ ਬਗਲੇ ਦਾ। ਸਤਸੰਗਤ ਜੀ, ਬਗਲਾ ਕੀ ਕਰਦਾ ਹੈ? ਜਿਸ ਵੇਲੇ ਪਾਣੀ ਵਿੱਚ ਅੱਖਾਂ ਬੰਦ ਕੇ ਸਮਾਧੀ ਲਾ ਕੇ ਬੈਠਦਾ, ਮੱਛੀ ਜਦੋਂ ਨੇੜੇ ਆਵੇ ਪਤਾ ਵੀ ਨਹੀਂ ਲੱਗਣ ਦਿੰਦਾ, ਉਸੇ ਵੇਲੇ ਚੁੰਝ ਮਾਰ ਕੇ ਉਹ ਮੱਛੀ ਨੂੰ ਫੜ ਲੈਂਦਾ। ਇਸੇ ਤਰ੍ਹਾਂ ਆਖਦੇ ਨੇ ਇੰਦਰੀ ਸਕਲ ਸਮੇਟ ਕੇ ਬਕ ਜਿਉਂ ਲਾਵੇ ਧਿਆਨ, ਸਮਾਂ ਪਾਏ ਚੂਕੇ ਨਹੀਂ ਸੋ ਰਾਜਾ ਬੁੱਧਵਾਨ। ਸਿਆਣਾ ਰਾਜਾ ਉਹ ਹੈ ਆਪਣੇ ਰਾਜ ਤਖਤ 'ਤੇ ਬੈਠ ਕੇ ਵੀ ਨਾ ਸਾਰੇ ਪਾਸੇ ਦੀ ਖਬਰ ਰੱਖੇ, ਮੇਰੇ ਰਾਜ ਵਿੱਚ ਕੀ ਹੋ ਰਿਹਾ ਹੈ, ਮੇਰੇ ਪ੍ਰਜਾ ਦਾ ਕੀ ਹਾਲ ਹੈ, ਮੇਰੇ ਜਿਹੜੇ ਸਿਪਾਹੀ ਅਹਿਲਕਾਰ ਵਜ਼ੀਰ ਨੇ ਸੂਬੇ ਨੇ
ਇਹਨਾਂ ਦਾ ਕੀ ਹੋ ਰਿਹਾ ਹੈ।

ਆਪ ਜੀ ਦਾ ਜਿਹੜਾ ਸ਼ਾਹੀ ਕਿਲ੍ਹਾ ਸੀ ਨਾ ਸਤਸੰਗਾਂ ਜੀ, ਉੱਥੇ ਹਰ ਸੂਬੇ ਦੀ ਜਿਹੜੀ ਖਬਰ ਸੀ ਨਾ ਉਸ ਵੇਲੇ ਕਬੂਤਰਾਂ ਦੇ ਰਾਹੀਂ ਮਹਾਰਾਜੇ ਪਾਸੋਂ ਸੂਹੀਏ ਜਿਹੜੇ ਛੱਡੇ ਸੀ ਨਾ ਹਰ ਦੇਸ਼ਾਂ ਦੇ ਵਿੱਚ ਉਹ ਆਪ ਜੀ ਨੂੰ ਪਹੁੰਚਾਉਂਦੇ ਸਨ ਅਤੇ ਆਪਣੇ ਰਾਜ ਵਿੱਚ ਬਹਿ ਕੇ ਵੀ ਨਾ ਸਾਰੇ ਰਾਜ ਦੀ ਖਬਰ ਮਹਾਰਾਜਾ ਸਾਹਿਬ ਰੱਖਦੇ ਸਨ। ਇੱਕ ਵਾਰ ਆਖਦੇ ਨੇ ਆਪ ਜੀ ਜਹਿਲਮ ਦੇ ਇਲਾਕੇ ਵਿੱਚ ਗਏ, ਜਦੋਂ ਸੈਰ ਕਰ ਰਹੇ ਸੀ ਇੱਕ ਵੱਟਾ ਇੱਕ ਪੱਥਰ ਜਿਹੜਾ ਸੀ ਨਾ ਆਪ ਜੀ ਦੇ ਮੱਥੇ 'ਤੇ ਆ ਕੇ ਹਾਥੀ ਦੇ ਪਾਲਕੇ ਵਿੱਚ ਆਪ ਜੀ ਨੂੰ ਵੱਜਾ। ਸਿਪਾਹੀ ਸਤਰਕ ਹੋ ਗਏ, ਅੰਗਰੱਖਿਅਕ ਹੈਰਾਨ ਨੇ ਕਿਸਨੇ ਮਹਾਰਾਜੇ ਸਾਹਿਬ ਨੂੰ ਵੱਟਾ ਮਾਰਿਆ। ਜਿਹੜੇ ਬੱਚੇ ਸਨ ਉੱਥੇ ਖੇਡ ਰਹੇ ਸਨ ਉਹਨਾਂ ਨੂੰ ਫੜਿਆ ਗਿਆ, ਉਹਨਾਂ ਨੇ ਕਬੂਲ ਕੀਤਾ। ਜਦੋਂ ਡਰਾਇਆ ਗਿਆ ਨਾ ਸਿਪਾਹੀਆਂ ਵੱਲੋਂ, ਮਹਾਰਾਜੇ ਸਾਹਿਬ ਨੇ ਰੋਕ ਦਿੱਤਾ। ਪਿਆਰ ਨਾਲ ਪੁੱਛਿਆ, ਬੱਚਿਓ ਪੱਥਰ ਕਿਉਂ ਮਾਰਿਆ, ਵੱਟਾ ਕਿਉਂ ਮਾਰਿਆ? ਉਹ ਬੱਚੇ ਕਹਿਣ ਲੱਗੇ, ਮਹਾਰਾਜੇ ਸਾਹਿਬ ਇਸ ਬੱਚੇ ਕੋਲੋਂ ਜਿਹੜਾ ਵੱਟਾ ਆਪ ਜੀ ਨੂੰ ਵੱਜਿਆ ਹੈ, ਇਹ ਜਿਹੜੀ ਬੇਰੀ ਹੈ ਇਹਦੇ ਤੋਂ ਜਿਹੜੇ ਬੇਰ ਸੀ ਨਾ ਉਹ ਝਾੜਨ ਵਾਸਤੇ ਤੋੜਨ ਵਾਸਤੇ ਵੱਟਾ ਮਾਰਿਆ ਸੀ, ਪਰ ਸਰਕਾਰ ਆਪ ਜੀ ਮਾਫ਼ ਕਰਿਓ, ਇਹ ਗਲਤੀ ਨਾਲ ਵੱਟਾ ਵੱਜਿਆ ਹੈ। ਸਤਸੰਗਤ ਜੀ, ਇਤਿਹਾਸ ਪਿੱਛੇ ਪੰਜਵੇਂ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਆਪਾਂ ਪੜ੍ਹੀਏ, ਸ਼ਹਿਜ਼ਾਦਾ ਸਲੀਮ ਅਕਬਰ ਦਾ ਪੁੱਤਰ ਜੋ ਬਾਅਦ ਵਿੱਚ ਜਹਾਂਗੀਰ ਬਣਿਆ, ਇੱਕ ਦਿਨ ਸ਼ਿਕਾਰ ਖੇਡਣ ਗਿਆ। ਇੱਕ ਹਿੰਦੂ ਧਰਮ ਦਾ ਲੜਕਾ ਉਹ ਗਲਤੀ ਨਾਲ ਸ਼ਿਕਾਰ ਦੇ ਅੱਗੇ ਆ ਗਿਆ, ਸ਼ਿਕਾਰ ਡਰ ਕੇ ਭੱਜ ਗਿਆ। ਇਸ ਗੱਲ ਦੀ ਉਹਨੂੰ ਸਜ਼ਾ ਜਹਾਂਗੀਰ ਨੇ ਮੌਤ ਦੀ ਦਿੱਤੀ ਸੀ, ਮੌਤ ਦੀ ਦਿੱਤੀ। ਦੁਨੀਆ ਦੇ ਵਿੱਚ ਐਸੇ ਵੀ ਜਿਹੜੇ ਰਾਜੇ ਹੋਏ ਨੇ, ਬਾਦਸ਼ਾਹ ਹੋਏ ਨੇ, ਪਰ ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ 'ਤੇ ਸਤਸੰਗਤ ਜੀ ਜ਼ਖਮ ਹੋ ਗਿਆ, ਪਰ ਉਹ ਮਾਰਨ ਵਾਲੇ ਬੱਚਿਆਂ ਨੂੰ ਉਸ ਵੇਲੇ ਸ਼ੇਰੇ ਪੰਜਾਬ ਨੇ ਹੁਕਮ ਕੀਤਾ, ਇਹਨਾਂ ਬੱਚਿਆਂ ਨੂੰ ਸੋਨੇ ਦੇ ਮੋਹਰਾਂ ਦੇ ਨਾਲ ਇਹਨਾਂ ਨੂੰ ਰਵਾਨਾ ਕੀਤਾ ਜਾਵੇ, ਇੱਥੋਂ ਭੇਜਿਆ ਜਾਵੇ, ਕਿਉਂਕਿ ਜਿਹੜਾ ਜੜ ਰੁੱਖ ਹੈ ਉਹ ਪੱਥਰ ਮਾਰਨ 'ਤੇ ਵੀ ਫਲ ਦਿੰਦਾ ਹੈ। ਮੈਨੂੰ ਤਾਂ ਰਾਜ ਦਿੱਤਾ ਪਰਮਾਤਮਾ ਨੇ, ਗੁਰੂ ਨਾਨਕ ਪਾਤਸ਼ਾਹ ਨੇ, ਸਾਨੂੰ ਤਾਂ ਇਹਦੇ ਤੋਂ ਵੱਧ ਦੇਣਾ ਚਾਹੀਦਾ ਹੈ। ਇਉਂ ਸਤਸੰਗਤ ਜੀ ਐਸੀ ਸੋਚ ਦੇ ਮਾਲਕ ਸਨ। ਇੱਕ ਬਿਰਧ ਮਾਤਾ ਨੇ ਆਪ ਜੀ ਦੀ, ਜਿਸ ਵੇਲੇ ਸਤਸੰਗਤ ਜੀ ਲਾਹੌਰ ਦੇ ਬਾਜ਼ਾਰ ਵਿੱਚੋਂ ਸ਼ਾਹੀ ਸਵਾਰੀ ਜਾ ਰਹੀ ਸੀ ਨਾ, ਇੱਕ ਮਾਤਾ ਦੌੜ ਕੇ ਆਈ ਅਤੇ ਉਸ ਮਾਤਾ ਦੇ ਕੋਲ ਇੱਕ ਕਾਲੇ ਰੰਗ ਦਾ ਤਵਾ ਸੀ ਲੋਹੇ ਦਾ, ਉਹਨੇ ਮਹਾਰਾਜੇ ਦੇ ਪੈਰਾਂ ਨੂੰ ਉਹ ਰਗੜਿਆ ਅਤੇ ਇਹ ਸਿਪਾਹੀਆਂ ਨੇ ਸੋਚਿਆ ਇਹਨੇ ਤਾਂ ਮਹਾਰਾਜੇ ਦੀ ਬੇਇੱਜ਼ਤੀ ਨਿਰਾਦਰੀ ਕੀਤੀ ਹੈ, ਉਹਨੂੰ ਫੜ ਲਿਆ ਗਿਆ। ਅਤੇ ਜਿਸ ਵੇਲੇ ਉਹਨੂੰ ਡਾਂਟਿਆ ਗਿਆ ਨਾ ਸਿਪਾਹੀਆਂ ਵੱਲੋਂ, ਮਹਾਰਾਜੇ ਨੇ ਰੋਕ ਦਿੱਤਾ, ਪੁੱਛਿਆ ਮਾਤਾ ਨੂੰ, ਮਾਈ ਕੀ ਗੱਲ ਹੈ, ਇਹ ਕੀ ਕਰਦੀ ਸੀ? ਅਤੇ ਹੱਥ ਜੋੜ ਕੇ ਮਾਤਾ ਨੇ ਕਿਹਾ, ਮਾਂ ਪਰਸ਼ੋ, ਮਹਾਰਾਜੇ ਮੈਂ ਸੁਣਿਆ ਕਿ ਸਾਡੇ ਦੇਸ਼ ਦਾ ਜਿਹੜਾ ਰਾਜਾ ਹੈ, ਮਹਾਰਾਜਾ ਹੈ, ਉਹ ਪਾਰਸ ਹੈ। ਪਾਰਸ ਦੇ ਵਿੱਚ ਗੁਣ ਹੈ ਸਤਸੰਗਤ ਜੀ, ਉਹ 7 ਤਰ੍ਹਾਂ ਦੇ ਧਾਤੂ ਨੂੰ ਸੋਨਾ ਬਣਾਉਂਦਾ ਹੈ। ਉਹ ਮਾਤਾ ਕਹਿਣ ਲੱਗੀ, ਮੇਰੇ ਗਰੀਬ ਦੇ ਕੋਲ ਹੋਰ ਤਾਂ ਕੁਛ ਨਹੀਂ, ਇਹ ਲੋਹੇ ਦਾ ਤਵਾ ਹੈ। ਮੈਂ ਇਹ ਲਾਲਚ ਵਿੱਚ ਆਈ ਕਿ ਇਹ ਮੇਰਾ ਜਿਹੜਾ ਲੋਹੇ ਦਾ ਤਵਾ ਹੈ ਆਪ ਜੀ ਦੇ ਚਰਨਾਂ ਨਾਲ ਛੂ ਕੇ ਸੋਨੇ ਦਾ ਬਣ ਜਾਵੇ। ਪਰ ਮਹਾਰਾਜੇ ਨੂੰ ਕਹਿਣ ਲੱਗੀ, ਅਜੇ ਵੀ ਇਹ ਲੋਹਾ ਹੈ। ਹੱਸ ਕੇ ਮਹਾਰਾਜਾ ਕਹਿਣ ਲੱਗੇ, ਨਹੀਂ ਮਾਈ, ਦੇਖ ਧਿਆਨ ਨਾਲ, ਇਹ ਸੋਨੇ ਦਾ ਹੋ ਗਿਆ ਹੈ। ਹੁਕਮ ਕੀਤਾ ਉਸ ਵੇਲੇ ਖਜ਼ਾਨਚੀ ਨੂੰ ਕਿ ਮਾਈ ਦੇ ਇਸ ਲੋਹੇ ਦੇ ਤਵੇ ਦੇ ਬਰਾਬਰ ਤੋਲ ਕੇ ਸੋਨਾ ਦੇ ਦਿੱਤਾ ਜਾਵੇ। ਇਉਂ ਸਤਸੰਗਤ ਜੀ ਐਸੇ ਵੱਡੇ ਦਾਣੀ ਸਨ, ਆਪ ਜੀ ਦੇ ਪ੍ਰਜਾ ਦੇ ਵਿੱਚੋਂ ਇੱਕ ਗਰੀਬ ਲੋਕਾਂ ਦੇ ਘਰ ਵਿੱਚ ਝਾੜੂ ਫੇਰਨ ਵਾਲੀ ਮਾਈ, ਉਹ ਮਾਈ ਇੱਕ ਲੋਰੀ ਗਾਉਂਦੀ ਸੀ ਆਪਣੇ ਪੁੱਤ ਨੂੰ ਸਵਾਉਣ ਵਾਸਤੇ। ਉਹ ਲੋਰੀ ਦੇ ਸ਼ਬਦ ਸੀ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਜਦੋਂ ਇਹ ਗੱਲ ਸਤਸੰਗਤ ਜੀ ਕਿਸੇ ਸਿਪਾਹੀ ਨੇ ਸੁਣੀ ਨਾ, ਜਾ ਕੇ ਮਹਾਰਾਜੇ ਸਾਹਿਬ ਕੋਲ ਸ਼ਿਕਾਇਤ ਕੀਤੀ ਕਿ ਮਹਾਰਾਜਾ, ਇੱਕ ਗਰੀਬ ਘਰ ਦੀ ਔਰਤ ਜਿਹੜੀ ਹੈ, ਝਾੜੂ ਫੇਰਨ ਵਾਲੀ ਲੋਕਾਂ ਦੇ ਘਰ ਦਾ, ਉਹਨੇ ਤੇਰਾ ਅਤੇ ਤੇਰੇ ਪਰਿਵਾਰ ਦਾ ਬੜਾ ਨਿਰਾਦਰ ਕੀਤਾ ਹੈ। ਇੱਕ ਲੋਰੀ ਦੇ ਵਿੱਚ ਉਹਨੇ ਬਹੁਤ ਨਿਰਾਦਰੀ ਦੇ ਸ਼ਬਦ ਕਹੇ ਨੇ, ਆਪ ਜੀ ਨੂੰ ਨੌਕਰ ਕਿਹਾ ਹੈ, ਆਪ ਜੀ ਦੇ ਪਰਿਵਾਰ ਦੇ ਮਾਤਾ ਜੀ ਨੂੰ ਉਹਨੇ ਦਾਈ ਕਿਹਾ ਹੈ। ਇਸ ਤਰ੍ਹਾਂ ਦੀ ਜਦੋਂ ਗੱਲ ਸੁਣੀ, ਉਸ ਮਾਈ ਨੂੰ ਪੇਸ਼ ਕੀਤਾ ਗਿਆ ਸਰਕਾਰੀ ਦਰਬਾਰ। ਉਹਨੂੰ ਆਖਿਆ ਗਿਆ ਦਰਬਾਰ ਵਿੱਚ, ਮਾਈ ਤੂੰ ਸ਼ੇਰੇ ਪੰਜਾਬ ਦੀ ਤੌਹੀਨ ਕੀਤੀ ਹੈ। ਅਤੇ ਉਹ ਮਾਈ ਜਦੋਂ ਦੇਖੀ ਨਾ, ਦੇਖਿਆ ਕਿ ਰਾਜ ਦਰਬਾਰ ਦੇ ਵਿੱਚ ਮਹਾਰਾਜੇ ਦੇ ਸਾਹਮਣੇ ਉਹਨੂੰ ਖੜਾ ਕੀਤਾ ਗਿਆ, ਸਤਸੰਗਤ ਜੀ ਉਹ ਡਰ ਗਈ, ਉਹਦੇ ਮੁੱਖੋਂ ਸ਼ਬਦ ਨਾ ਨਿਕਲੇ। ਅਤੇ ਉਸ ਵੇਲੇ ਮਹਾਰਾਜੇ ਨੇ ਸਭ ਨੂੰ ਰੋਕ ਕੇ ਕਿਹਾ, ਮਾਤਾ ਜਿਹੜੀ ਲੋਰੀ ਰਾਤ ਗਾਉਂਦੀ ਸੀ ਨਾ ਆਪਣੇ ਪੁੱਤ ਨੂੰ, ਉਹ ਲੋਰੀ ਫਿਰ ਗਾ ਕੇ ਦੱਸ। ਪਰ ਉਹ ਮਾਂ ਦੇ ਮੁੱਖੋਂ ਸ਼ਬਦ ਨਾ ਨਿਕਲੇ,
ਉਸ ਵੇਲੇ

ਕਿਸੇ ਤੋਂ ਡਰਨ ਦੀ ਲੋੜ ਨਹੀਂ, ਉਹ ਲੋਰੀ ਇੱਕ ਵਾਰੀ ਗਾ। ਜਿਸ ਵੇਲੇ ਉਹ ਲੋਰੀ ਗਾਈ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਉਸ ਮਾਈ ਦੇ ਚਰਨਾਂ 'ਤੇ ਪੈ ਗਏ, ਕਹਿਣ ਲੱਗੇ ਮਾਤਾ ਸੱਚੀ ਕਿਹਾ ਹੈ, ਅੱਜ ਮੇਰਾ ਰਾਜ ਸਫਲ ਹੈ। ਮੇਰੇ ਰਾਜ ਦੇ ਵਿੱਚ ਜਿਹੜੇ ਪ੍ਰਜਾ ਦੇ ਲੋਕ ਇਹ ਸੋਚਦੇ ਨੇ ਕਿ ਰਣਜੀਤ ਸਿੰਘ ਸਾਡਾ ਚਾਕਰ ਹੈ, ਮੈਂ ਸਫਲ ਹੈ। ਇੰਨੇ ਸਾਧਸੰਗਾਂ ਜੀ ਉੱਚੇ ਆਦਰਸ਼ਾਂ ਵਾਲੇ ਸਨ। ਦਿੱਲੀ ਸ਼ੀਸ਼ਗੰਜ ਸਾਹਿਬ ਤੋਂ ਉੱਥੋਂ ਦੇ ਗ੍ਰੰਥੀ ਸਿੰਘ ਆਪ ਜੀ ਦੇ ਦਰਬਾਰ ਵਿੱਚ ਆਏ, ਆਪਣੇ ਦਾੜੇ ਦੇ ਨਾਲ ਗ੍ਰੰਥੀ ਸਿੰਘ ਦੇ ਚਰਨਾਂ ਨੂੰ ਝਾੜਿਆ। ਕਿਉਂਕਿ ਸਾਧਸੰਗਾਂ ਜੀ ਇੰਨਾ ਮਾਣ ਗੁਰੂ ਕੇ ਵਜ਼ੀਰਾਂ ਦਾ ਕਰਦੇ ਸਨ ਮਹਾਰਾਜਾ ਸਾਹਿਬ। ਇਸ ਤਰ੍ਹਾਂ ਸਾਧਸੰਗਾਂ ਜੀ ਆਪ ਜੀ ਦਾ ਰਾਜ, ਆਪ ਜੀ ਨੇ ਰਾਜ ਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਵੀ ਪਾਵਨ ਪਵਿੱਤਰ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ 'ਤੇ ਆਪ ਜੀ ਦੀ ਅਚੂਕ ਸ਼ਰਧਾ ਸੀ। ਜਿਹੜਾ ਸਾਧਸੰਗਾਂ ਜੀ ਅੱਜ ਜਲਾਓ ਦਾ ਸਮਾਨ ਆਪਾਂ ਵੇਖਦੇ ਨਾ, ਉਹ ਸਿੱਖ ਰਾਜ ਤੋਂ ਬਾਅਦ ਹੀ ਇਹ ਸਾਰਾ ਸਮਾਨ ਜਿਹੜਾ ਸੀ ਨਾ, ਸਿੱਖ ਰਾਜਿਆਂ ਵੱਲੋਂ ਵੱਖ ਵੱਖ ਸਤਿਗੁਰਾਂ ਦੇ ਪਾਵਨ ਅਸਥਾਨਾਂ 'ਤੇ ਭੇਟ ਕੀਤਾ ਗਿਆ। ਸਭ ਤੋਂ ਵੱਧ ਜਿਹੜਾ ਸਮਾਨ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਭੇਟਾ ਕੀਤਾ ਗਿਆ। ਉਸ ਵਿੱਚ ਇੱਕ ਚਾਨਣੀ ਜਿਹੜੀ ਸਾਧਸੰਗਤ ਜੀ ਨਿਜ਼ਾਮ ਹੈਦਰਾਬਾਦ ਨੇ ਆਪ ਜੀ ਨੂੰ ਭੇਟ ਕੀਤੀ ਸੀ, ਉਹ ਵੀ ਭੇਟ ਕੀਤੀ ਸੀ, ਪਰ 1984 ਵਿੱਚ ਉਹ ਸਾਧਸੰਗਤ ਜੀ ਬੰਬ ਦੇ ਗੋਲੇ ਨਾਲ ਉਹ ਸਾਧਸੰਗਤ ਜੀ ਸਵਾਹ ਹੋ ਗਈ ਸੀ। ਫਿਰ ਆਪ ਜੀ ਦੇ ਪੁੱਤਰ ਸ਼ੇਰ ਸਿੰਘ, ਕੰਵਰ ਸ਼ੇਰ ਸਿੰਘ ਦੇ ਵਿਆਹ ਵੇਲੇ 132,000 ਦਾ ਇੱਕ ਸਿਹਰਾ ਬਣਾਇਆ ਸੀ। ਉਹ ਸਿਹਰਾ ਵੀ ਫਿਰ ਸ਼ੇਰ ਸਿੰਘ, ਕੰਵਰ ਸ਼ੇਰ ਸਿੰਘ ਨੇ ਸਾਧਸੰਗਤ ਜੀ ਦਰਬਾਰ ਸਾਹਿਬ ਭੇਟ ਕੀਤਾ ਸੀ। ਆਪ ਜੀ ਦੀ ਸ਼੍ਰੀ ਸਾਹਿਬ, ਅਨੇਕਾਂ ਐਸੀਆਂ ਚੀਜ਼ਾਂ ਸਾਧਸੰਗਤ ਜੀ ਬੇਸ਼ਕੀਮਤੀ ਉਹ ਦਰਬਾਰ ਸਾਹਿਬ ਵਿੱਚ ਆਪ ਜੀ ਨੇ ਭੇਟ ਕੀਤੀਆਂ। ਜਿਸ ਅਸਥਾਨ 'ਤੇ ਆਪ ਜੀ ਬੈਠੇ ਹੋ ਨਾ, ਇਹ ਪਾਵਨ ਅਸਥਾਨ ਦੀ ਜਿਹੜੀ ਪਾਵਨ ਇਮਾਰਤ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਸਾਧਸੰਗਤ ਜੀ ਇਹ ਅਸਥਾਨ ਦੀ ਸੇਵਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ। ਸਾਧਸੰਗਤ ਜੀ ਠੀਕ ਹੈ, ਪੰਜਾਬ ਦੇ ਵਿੱਚ ਹਰਿਮੰਦਰ ਸਾਹਿਬ ਦੀ ਸੇਵਾ, ਅਨੇਕਾਂ ਅਸਥਾਨਾਂ ਦੀ ਸੇਵਾ, ਪਰ ਸਾਧਸੰਗਤ ਜੀ ਹਜ਼ੂਰ ਸਾਹਿਬ ਦੀ ਸੇਵਾ ਜਿਹੜੀ ਕੀਤੀ ਨਾ, ਇਹ ਸਾਰੀਆਂ ਸੇਵਾ ਨਾਲੋਂ ਔਖੀ ਸੇਵਾ ਸੀ। ਕਿਉਂਕਿ ਲਾਹੌਰ ਤੋਂ ਕਾਰੀਗਰ ਦਾ ਆਉਣਾ, ਲਾਹੌਰ ਤੋਂ ਸਾਜੋ ਸਮਾਨ ਆਉਣਾ, ਇਹ ਕੋਈ ਸਾਧਸੰਗਤ ਜੀ ਛੋਟੀ ਗੱਲ ਨਹੀਂ ਸੀ। ਇਹ ਉਹ ਵਿਰਲਾ ਸੀ ਜਿਸ ਤੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਸੇਵਾ ਲਈ। ਇਉਂ ਸਾਧਸੰਗਤ ਜੀ ਸਮਾਂ ਆਪਣੀ ਚਾਲੇ ਚੱਲਦਾ ਗਿਆ। ਮਹਾਰਾਜਾ ਰਣਜੀਤ ਸਿੰਘ ਅੱਜ ਦੇ ਦਿਨ ਸਾਧਸੰਗਤ ਜੀ ਫਿਰ ਆਪ ਜੀ ਦਾ ਜਿਹੜਾ ਅਖੀਰੀ ਦਰਬਾਰ ਸੀ ਨਾ, ਦੋ ਦਿਨ ਪਹਿਲਾਂ ਉਹ ਲਾਹੌਰ ਦੇ ਉਸ ਸ਼ਾਹੀ ਕਿਲ੍ਹੇ ਵਿੱਚ ਲੱਗਿਆ। ਉਸ ਤੋਂ ਬਾਅਦ ਮਹਾਰਾਜਾ ਸਾਹਿਬ ਦਾ ਉਹ ਜਿਹੜਾ ਦਰਬਾਰ ਸੀ ਬਾਅਦ ਵਿੱਚ ਨਾ ਲੱਗ ਸਕਿਆ। ਉਹ ਜਿਹੜੀ ਖਾਲਸਾ ਰਾਜ ਦੀ ਸ਼ਾਨ ਸ਼ੌਕਤ ਸੀ ਉਹ ਮੁੜ ਸਾਧਸੰਗਤ ਜੀ ਫਿਰ ਉਸ ਤਰ੍ਹਾਂ ਨਹੀਂ ਹੋਈ। ਸ਼ੇਰੇ ਪੰਜਾਬ ਨੇ ਅਖੀਰ ਦੇ ਵਿੱਚ ਸਾਰੇ ਖਾਲਸੇ ਨੂੰ ਸੰਬੋਧਨ ਹੋ ਕੇ ਕਿਹਾ, ਖਾਲਸਾ ਜੀ ਇਹ ਜਿਹੜਾ ਰਾਜ ਸਾਡੇ ਸਿੱਖਾਂ ਦੇ, ਜਿਵੇਂ ਕਿ ਕਈ ਜਿਹੜੇ ਸਿੱਖ ਜਰਨੈਲ ਨੇ, ਭਾਈ ਜਿਵੇਂ ਕਿ ਜਰਨੈਲ ਹਰੀ ਸਿੰਘ ਜੀ ਨਲੂਆ, ਅਕਾਲੀ ਫੂਲਾ ਸਿੰਘ ਜੀ ਵਰਗੇ ਸੂਰਬੀਰ ਯੋਧੇ ਅਤੇ ਅਨੇਕਾਂ ਸਿੱਖਾਂ ਦਾ ਖੂਨ ਡੋਲ ਕੇ ਇਹ ਜਿਹੜਾ ਰਾਜ ਹੈ ਨਾ, ਬਹੁਤ ਮਹਿੰਗੇ ਭਾਅ ਇਹ ਲਿਆ ਹੋਇਆ ਹੈ। ਧਿਆਨ ਰੱਖਣਾ, ਇਹ ਰਾਜ ਕਿਸੇ ਬਾਂਦਰ ਬਿਰਤੀ ਦੇ ਹੱਥ ਵਿੱਚ ਨਾ ਆ ਜਾਵੇ। ਅਤੇ ਇਹ ਸ਼ਬਦ ਸਨ ਕਿ ਜਿਹੜੇ ਜਰਵਾਣੇ, ਜਿਹੜੇ ਲੋਕ ਇਸ ਪੰਜਾਬ ਦੇ ਧਰਤੀ 'ਤੇ ਜਰਵਾਣੇ ਜਦੋਂ ਪੈਰ ਰੱਖਣਗੇ, ਧਿਆਨ ਰੱਖਣਾ ਉਹ ਪੈਰ ਪੰਜਾਬ ਦੇ ਉੱਪਰ ਨਹੀਂ, ਪੰਜਾਬ ਦੇ ਧਰਤੀ 'ਤੇ ਨਹੀਂ, ਉਹ ਪੈਰ ਮਹਾਰਾਜਾ ਰਣਜੀਤ ਸਿੰਘ ਦੇ ਛਾਤੀ 'ਤੇ ਧਰਿਆ ਜਾਵੇਗਾ। ਇੰਨਾ ਪਿਆਰ ਆਪਣੇ ਦੇਸ਼, ਆਪਣੀ ਕੌਮ, ਆਪਣੀ ਪ੍ਰਜਾ ਦੇ ਵਾਸਤੇ ਉਸ ਮਹਾਰਾਜੇ ਦੇ ਹਿਰਦੇ ਵਿੱਚ ਸੀ। ਇਸ ਕਰਕੇ ਸਾਧਸੰਗਤ ਜੀ ਰਾਜੇ ਤਾਂ ਬਹੁਤ ਹੋਏ, ਪਰ ਇਸ ਕਰਕੇ ਇਸ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਸ ਕਰਕੇ ਇਹਨਾਂ ਗੁਣਾਂ ਕਰਕੇ ਯਾਦ ਕੀਤਾ ਜਾਂਦਾ ਹੈ। ਸੱਚੇ ਪਾਤਸ਼ਾਹ ਕਿਰਪਾ ਮਿਹਰ ਬਖਸ਼ਿਸ਼ਾਂ ਕਰਨ। ਪੰਥ ਦੇ ਵਿੱਚ ਐਸੇ ਸੂਰਬੀਰ ਯੋਧੇ ਮਹਾਰਾਜੇ, ਉੱਚ ਸੋਚ ਦੇ ਧਣੀ ਜਿਹੜੇ ਨੇ ਉਹ ਆਉਂਦੇ ਰਹਿਣ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਮ ਦੀ ਸੇਵਾ ਕਰਦੇ ਰਹਿਣ। ਵਿਚਾਰ ਕਰਦਿਆਂ ਦਾਸ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਖਿਮਾ ਬਖਸ਼ਣੀ ਜੀ। ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਖੀ ਭੇਟ ਮਾਇਆ ਸਿੰਘ ਸਾਹਿਬ, ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ, ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਵੱਲੋਂ ਹਾਜ਼ਰ ਹੋਈ ਪਾਤਸ਼ਾਹ ਕਿਰਪਾ ਕਰਨਾ।
ਸਿੰਘ ਸਾਹਿਬ ਜੀ ਦੀ ਚੜ੍ਹਦੀ ਕਲਾ ਰੱਖਣੀ, ਸਿੰਘ ਸਾਹਿਬ ਜੀ ਨੂੰ ਦੇਹ ਰੋਗਤਾ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ। ਸਰਦਾਰ ਕੇਹਰ ਸਿੰਘ ਜੀ ਦੀ ਚੜ੍ਹਦੀ ਕਲਾ ਰੱਖਣੀ, ਦੇਹ ਰੋਗਤਾ ਬਖਸ਼ਣਾ। ਬਲਵੀਰ ਸਿੰਘ ਜੀ ਬੰਬਈ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਚੜ੍ਹਦੀ ਕਲਾ ਰੱਖਣੀ। ਸਰਦਾਰ ਬਸੰਤ ਸਿੰਘ ਜੀ ਦੀ ਚੜ੍ਹਦੀ ਕਲਾ ਰੱਖਣੀ, ਦੇਹ ਰੋਗਤਾ ਬਖਸ਼ਣਾ। ਸਰਦਾਰ ਯੋਗਿੰਦਰ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਚੜ੍ਹਦੀ ਕਲਾ ਰੱਖਣੀ। ਬੇਅੰਤ ਸੰਗਤਾਂ ਵੱਲੋਂ ਭੇਟਾ। ਸਰਦਾਰ ਮਨਪ੍ਰੀਤ ਸਿੰਘ ਜੀ ਕੁੰਜੀ ਵਾਲੇ ਗੁਰਦੁਆਰਾ ਬੋਰਡ ਸਾਬਕਾ ਮੈਂਬਰ, ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਚੜ੍ਹਦੀ ਕਲਾ ਰੱਖਣੀ। ਸਾਰਿਆਂ ਦੀ ਚੜ੍ਹਦੀ ਕਲਾ ਰੱਖਣੀ। ਅੰਗ ਸੰਗ ਸਹਾਈ ਹੋਣਾ, ਹਰ ਮੈਦਾਨ ਫਤਿਹ ਕਰਨਾ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਾ ਪ੍ਰਸਾਦ ਕਬਿਤ ਖੂ ਕਮਲ ਹਰਿ ਗਜ ਗਦ ਹਿਭੂਤਾਰੀ ਗਿੱਧੋ ਆਮਸਾਨ ਵਾਸ ਕਰਿਓ ਹੀ ਕਰਤ ਹੈ ਘੁਗੂ ਮਡ ਵਾਸੀ ਲਗੇ ਡੋਲਤ ਉਦਾਸੀ ਮ੍ਰਿਗ ਧਰਵਰ ਸਦੀ ਮੋਨ ਸਦੇ ਹੀ ਮਰਤ ਹੈ ਬਿੰਦ ਕੇ ਸਦਈਆ ਤਾ ਹੀਜ ਕੀ ਬਡਈਆ ਦੇ ਬੰਦਰਾ ਸਦੀ ਉਪਾਇ ਨੰਗੇ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛਿਨ ਕੈ ਸਕੇ ਤਰਤ ਹੈ ਭੂਤ ਬਨ ਚਾਰੀ ਥੇ ਜਠਾਉਣਾ ਸਭੈ ਦੂਤਾਦਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਭਚਿਆ ਧਨ ਲੋਭ ਕੇ ਤਰਜਈਆ ਤੇ ਤੋ ਗਵਨ ਕੇ ਜਈਆ ਬ੍ਰਿਗ ਭਈਆ ਮਾਨੀਅਤ ਹੈ ਨਭ ਕੇ ਉਡਿਆ ਤਾਏ ਪੰਛੀ ਕੀ ਬੰਡਈਆ ਦੇ ਬਗਲਾ ਬਿਡਾਲ ਬ੍ਰਿਗ ਧਿਆਨੀ ਠਾਨੀਅਤ ਹੈ ਜੇਤੇ ਬੜੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾ ਹੈ ਐਸੇ ਨਾ ਪ੍ਰਪੰਚ ਮਨ ਭੂਲਾਨੀਅਤ ਹੈ ਭੂਮ ਕੇ ਵਸਈਆ ਤਾਏ ਭੂਤਰੀ ਕੇ ਜਈਆ ਕੈ ਨਭ ਕੇ ਉੜਿਆ ਸੋ ਚਿਰਈਆ ਕੈ ਬਖਾਨੀਐ ਫਲ ਕੇ ਪਛਈਆ ਤਾਏ ਬਾਂਦਰੀ ਕੇ ਜਈਆ ਕੈ ਆਦਿਤ ਫਿਰਿਆ ਦੇ ਤੋ ਭੂਤ ਕੈ ਪਛਾਨੀਐ ਜਲ ਕੇ ਤਰਿਆ ਕੋ ਗੰਗੇਰੀ ਸੀ ਕਹਾ ਤਜਗ ਆ ਕੇ ਭਛਈਆ ਸੋ ਚਕੋਰ ਸਮਾਨੀਐ ਸੂਰਜ ਸਿਵਈਆ ਤਾਏ ਕੌਲ ਕੀ ਬੜਾਈ ਦੇ ਚੰਦਰਮਾ ਸਿਵਈਆ ਕੋ ਕਵੀ ਕੈ ਪਹਿਚਾਨੀਐ ਨਾਰਾਇਣ ਕੱਛ ਮੱਛ ਤਿੰਦਵਾ ਕਹ ਸਭ ਕੌਲ ਨਾਭ ਕੌਲ ਜੈ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਧੇਨ ਚਾਰੀ ਰਿਖੀ ਕਸ ਨਾਮ ਕੇ ਮਹੰਤ ਲਹੀ ਅਤ ਹੈ ਮਾਧਵ ਭਵਰ ਅਟਰ ਅਟੇਰੂ ਕੋ ਕਨਈਆ ਨਾਮ ਕੰਸ ਕੋ ਬਦਈਆ ਜਮ ਦੂਤ ਕਹੀ ਅਤ ਹੈ ਮੂੜ ਰੂਟ ਪੀਟਤ ਨਾ ਗੂੜਤਾ ਕੋ ਭੇਦ ਪਾਵੇ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀ ਅਤ ਹੈ ਵਿਸ਼ਵਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਥਾਰੀ ਸਤੀ ਸਾਚੇ ਬੜੇ ਬ੍ਰਹਮਚਾਰੀ ਧਿਆਨ ਕਾਜ ਭੂਗ ਪਿਆ ਦੇਹ ਪੈ ਸਹਤ ਹੈ ਨਿਵਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਏ ਠਾਡੇ ਨਾ ਬਹਤ ਹੈ ਮਾਨੋ ਫਨਿੰਦ ਦੇਵਦਾਨੋ ਨਾ ਪਾਵੇ ਭੇਦ ਭੇਦ ਅਕਤੇਬ ਨੇਤ ਨੇਤ ਕੇ ਕਹਤ ਹੈ ਨਾਚਤ ਫੇਰਤ ਮੋਰ ਬਾਦਰ ਕਰਤ ਘੋਰ ਦਾਵਨੀਆ ਨੇਗ ਭਾਵ ਕਰਿਓ ਹੀ ਕਰਤ ਹੈ ਚੰਦਰਮਾ ਤੇ ਸੀਤਲ ਨਾ ਸੂਰਤ ਤੇ ਤਪਤ ਤੇਜ ਇੰਦਰ ਸੁਨਾ ਰਾਜਾ ਭਾਵ ਭੂਮ ਕੋ ਭਰਤ ਹੈ ਸ਼ਿਵ ਸੇ ਤਪਸਿਆ ਬ੍ਰਹਮਾ ਸੇਨਾ ਵੇਦ ਚਾਰੀ ਸਨਤ ਕੁਮਾਰ ਸੀ ਤਪਸਿਆ ਨਾ ਅਨਤ ਹੈ ਗਿਆਨ ਕੇ ਵੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚੌਕੜੀ ਫਿਰਾਈ ਫਿਰਤ ਹੈ ਏਕ ਸਿਉ ਭੈ ਏਕ ਗਏ ਏਕ ਫੇਰ ਭੈ ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਅਰ ਵਿਸ਼ਨ ਕੇ ਤੇ ਵੇਦਾ ਪੁਰਾਣ ਕੇ ਤੇ ਸਿਮਰਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ ਮੋਹਨੀ ਮਦਾਰ ਕੇ ਤੇ ਅਸਨੀ ਕੁਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲ ਬਦ ਭੈ ਹੈ ਪੀਰੋ ਪਿਕਾਂਬਰ ਕੇ ਤੇ ਗਨੇ ਨਾ ਪਰਤੇ ਤੇ ਭੂਮ ਹੀ ਕਿਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਦਾਰੀ ਛਤਰੇ ਕੀ ਛਾਇਆ ਕਈ ਕੋਸਲਾ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਵੱਡੇ ਵੱਡੇ ਰਾਜਨ ਕੇ ਦ੍ਰਵ ਕੋ ਦਲਤ ਹੈ ਮਨ ਸੇ ਮਹੀ ਪਾਉ ਦਿਲੀਪ ਕੈਸੇ ਛਤਰਦਾਰੀ ਬਡੋ ਅਭਿਮਾਨ ਭੋਜ ਦੰਡ ਕੋ ਕਰਤ ਹੈ ਦਾਰਾ ਸੇ ਦਿਲੀ ਸਰ ਦੁਰਯੋਧਨ ਸੇ ਮਾਨਦਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪਚੀ ਕਪਟ ਭੇਦ ਪੋਸਤੀ ਅਨੇਕ ਦਾ ਨਿਵਾਵਤ ਸੀਸ ਕੋ ਕਹਾ ਭਯੋ ਮਲ ਜਪੈ ਕਾਢਤ ਅਨੇਕ ਡੰਡ ਸੋਤਨਾ ਡੰਡਾ ਹੋਤ ਅਸ਼ਟਾਂਗ ਤੀਸ ਕੋ ਕਹਾ ਭਯੋ ਰੋਗੀ ਜਪੈ ਡਰ ਰਹੇ ਉਰਦ ਮੁਗ ਮਨ ਤੇ ਨਾ ਮੁੰਡੇ ਹਰਾਇਓ ਆਦੀਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ ਕੋ ਸੀਸ ਪੰਡ ਕਤ ਜਾ ਕੇ ਕੰਨ ਮੈਂ ਖਜੂਰਾ ਦਸ ਮੂਨ ਛੱਡ ਕਤ ਮਿੱਤਰ ਪੁੱਤਰੋ ਕੇ ਸੋਗ ਸੋ ਆਕੋ ਚਰਈਆ ਫਲ ਫੂਲ ਕੋ ਵਛਈਆ ਸਦਾ ਬੰਨ ਕੋ ਭਰਮਈਆ ਔਰ ਦੂਸਰੋ ਨਾ ਭੋਗ ਸੋ ਕਹਾ ਭਯੋ ਭੇੜ ਜੋਗ ਹਸਤ ਸਿਰ ਬਿਛਨ ਸੋ ਮਾਟੀ ਕੋ ਵਛਈਆ ਬੋਲ ਪੂਜ ਲੀਜਾ ਜੋਗ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟੇ ਪਰ ਲੋਕ ਸੋ ਨਾਚੋ ਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓ ਈ ਕਰਤ ਹੈ ਏਕ ਪਾਏ ਠਾਡੇ ਸਦਾ ਬਨ ਮੈਂ ਰਹਤ ਭ੍ਰਿਛ ਫੂਕ ਫੂਕ ਪਾਉ ਭੂ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਵਾਸ ਕਰੇ ਕਾਗ ਔਰ ਸੀ ਦੇਹ ਦੇਹ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੁਜਲੀਨ ਭਾਵਨਾ ਯਕੀਨ ਦੀਨ ਕੈਸੇ ਕੇ ਤਰਤ ਹੈ ਜੈਸੇ ਇੱਕ ਸਵਾਂਗੀ ਕਹੂੰ ਜੋ ਗਿਆ ਬੈਰਾਗੀ ਬਨੇ ਕਬੂ ਸੰਨਿਆਸ ਭੇਦ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ
कहूँ ब्रह्मचारी कहूँ हाथ पे लगावे बारी कहूँ दंडदारी होके लोगन भ्रमावई काई। पांच बार गीदर पुकारे पर शीत काल कुंचरा गदहा अनेक दा पुकार ही कहा भयो जो पे कलवत्र लियो काशी भी चीर चीर चोटा कुठारन सो मार ही कहा भयो फांसी डार बूढ़े जड़ गंग धार डार डार फाटक मार मार डार ही डूबे नरक धार मोड़ ज्ञान के बिना विचार भावना विहीन कैसे ज्ञान को विचार ही ताप के सहते जो पे पाइये तापना तापना अनेक तन घायल सहते है जाप के किए तो जो पाइये जाप देव पूजना सदी तू ही उचरत है नव के उड़े ते जो पे नारायण पाइये तो नल काश पंछी डोलबो करत है आग में जरते गदरान की परत कर पताल के वासी क्यों भुजंग ना तरत है को भयो मुंडिया सन्यासी को योगी भयो को ब्रह्मचारी को जति अनमान बो हिंदू तुरक को राव जी माम सभी मानस की जात सब के पहचान बो करता करीम सोई राज करहिम ओई दूसरो ना भेद कोई भूल ब्रह्म मान बो एक ही सेव सब ही को गुरुदेव एक एक ही स्वरूप सब के जो जान बो देहो रामसी सोई पूजा निवाज ओई मानस सब एक पे अनेक को भ्रमाओ है देवता देव जज गंधर्व तुरक हिंदू न्यारे न्यारे देशन के भेष को प्रभाव है एक नैन एक कान एक दे के बान खाक बाधा

अपना दास

अपना दास

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ। ਕਲਗੀਆ ਵਾਲੇ, ਵਾਜਾ ਵਾਲੇ, ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ, ਦਸ਼ਮੇਸ਼ ਪਿਤਾ, ਖੜਗੇਸ਼ ਪਿਤਾ, ਸਰਬੰਸਦਾਨੀ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਐਸੇ ਮਹਾਨ ਸਤਿਗੁਰਾਂ ਦਾ ਸਤੋ ਜੁਗੀ ਤਪੋ ਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਪੀਰਾਂ ਪੀਰ, ਮੀਰਾਂ ਮੀਰ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਜਗਤਰ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ ਆਪਾਂ ਸਾਰਿਆਂ ਨੂੰ ਇਹ ਸੁਭਾਗਾ ਸਮਾਂ ਬਖਸ਼ਣਾ ਕੀਤਾ, ਜਿੱਥੇ ਆਪ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ, ਉੱਥੇ ਨਿੱਤ ਦੀ ਮਰਿਆਦਾ ਅਨੁਸਾਰ ਸੰਧਿਆ ਵੇਲੇ ਗੁਰ ਇਤਿਹਾਸ ਦੇ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਜਿਵੇਂ ਆਪਾਂ ਨੇ ਪਿਛਲੀ ਕਥਾ ਦੇ ਵਿੱਚ ਸਰਵਣ ਕੀਤਾ, ਧੰਨ ਸਾਹਿਬ ਕਮਾਲ ਮਰਦ ਅਗੰਮੜਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਕੌਤਕ ਬਹਾਦਰ ਸ਼ਾਹ ਰਾਜੇ ਨੂੰ ਵਿਖਾ ਰਹੇ ਹਨ, ਅਤੇ ਨਾਲ ਹੀ ਆਗਰੇ ਦੇ ਉੱਥੇ ਬੇਅੰਤ ਹੀ ਸੰਗਤਾਂ ਦਾ ਉਧਾਰ ਕਰ ਰਹੇ ਹਨ। ਆਪ ਜੀ ਦੇ ਕੋਲ ਬਹਾਦਰ ਸ਼ਾਹ ਇੱਕ ਸਵਾਲ ਲੈ ਕੇ ਆਇਆ ਕਿ ਆਪ ਜੀ ਇਸਲਾਮ ਮਤ ਨੂੰ ਉੱਚਾ ਮੰਨਦੇ ਹੋ ਕਿ ਆਪ ਜੀ ਹਿੰਦੂ ਮਤ ਨੂੰ ਉੱਚਾ ਮੰਨਦੇ ਹੋ, ਆਪ ਜੀ ਕਿਸ ਦੇ ਵੱਲੋਂ? ਜੇ ਆਪ ਜੀ ਇਤਿਹਾਸ ਦੇ ਵਿੱਚ ਨਿਗਾਹ ਮਾਰੋ ਨਾ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਟਨਾ ਦੀ ਧਰਤੀ 'ਤੇ ਅਵਤਾਰ ਹੋਇਆ ਹੈ, ਅਵਤਾਰ ਲੈਣ ਸਮੇਂ ਇੱਕ ਪੀਰ ਨੂੰ ਸੋਝੀ ਪ੍ਰਾਪਤ ਹੋਈ, ਜਿਸ ਪੀਰ ਦਾ ਨਾਮ ਆਪਾਂ ਸਾਰੇ ਹੀ ਬੜੇ ਪ੍ਰੇਮ ਦੇ ਸਹਿਤ ਭਿੱਖਣ ਸ਼ਾਹ ਜੀ ਕਰਕੇ ਲੈਂਦੇ ਹਾਂ, ਜਾਣਦੇ ਹਾਂ। ਸਾਈ ਭਿੱਖਣ ਸ਼ਾਹ ਜੀ ਕੜਾਮ ਤੋਂ ਚੱਲ ਕਰਕੇ ਸਾਧ ਸੰਗਤ ਜੀ ਨੰਗੇ ਪੈਰੀ ਪੂਰਬ ਦੇ ਦਿਸ਼ਾ ਦੇ ਵੱਲ ਆਏ। ਉਸ ਤੋਂ ਵੀ ਪਹਿਲਾਂ ਆਪ ਜੀਆਂ ਨੇ, ਭਾਵੇਂ ਆਪ ਜੀ ਇਸਲਾਮ ਮਤ ਨੂੰ ਅਪਣਾਉਣ ਵਾਲੇ ਪੰਜ ਵਕਤ ਦੇ ਨਮਾਜ਼ੀ ਸਨ, ਆਪ ਜੀ ਨੇ ਸਾਰੇ ਪੱਛਮ ਦੇ ਵੱਲ ਨੂੰ ਸਿਜਦਾ ਕਰਦੇ ਨੇ, ਜਿੱਥੇ ਕਾਬਾ ਹੈ ਕਹਿੰਦੇ ਉੱਥੇ ਹੀ ਸਿਜਦਾ ਕੀਤਾ ਜਾਂਦਾ ਹੈ। ਨਮਾਜ਼ ਦੇ ਵਿੱਚ ਆਪ ਜੀ ਨੇ ਸਿਜਦਾ ਕੀਤਾ ਪੂਰਬ ਦੇ ਵੱਲ। ਜਦੋਂ ਪੂਰਬ ਦੇ ਵੱਲ ਕੀਤਾ, ਕਈਆਂ ਨੇ ਸਵਾਲ ਖੜੇ ਕੀਤੇ, ਆਪ ਜੀ ਨੇ ਸ਼ਰ੍ਹਾਂ ਤੋਂ ਉਲਟ ਕੰਮ ਕੀਤਾ। ਆਪਣੇ ਚੇਲਿਆਂ ਨੂੰ, ਮੁਰੀਦਾਂ ਨੂੰ ਕਹਿੰਦੇ ਨੇ, ਕਹਿੰਦੇ ਜਿਸ ਖੁਦਾ ਦੀ ਮੈਂ ਇਬਾਦਤ ਨਿੱਤ ਕਰਦਾ ਹਾਂ, ਜਿਸ ਨੂੰ ਪੱਛਮ ਦੇ ਵੱਲ ਅਸੀਂ ਜਾਣ ਕੇ ਮੱਥਾ ਟੇਕਦੇ ਹਾਂ, ਸਿਜਦਾ ਕਰਦੇ ਹਾਂ, ਉਹ ਅੱਜ ਖੁਦ ਖੁਦਾ ਜਿਹੜਾ ਹੈ ਉਹ ਧਰਤੀ 'ਤੇ ਪੂਰਬ ਦੀ ਵੱਲ ਅੱਜ ਅਵਤਾਰ ਲੈ ਕੇ ਆਇਆ ਹੈ, ਪ੍ਰਗਟ ਹੋਇਆ ਹੈ। ਆਪ ਜੀ ਚੱਲ ਕਰਕੇ ਆਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਿੰਨੇ ਚਿਰ ਤੱਕ ਦਰਸ਼ਨ ਨਹੀਂ ਹੋਏ, ਉਨੇ ਚਿਰ ਤੱਕ ਰਾਹ ਵਿੱਚ ਵੀ ਤੇ ਪਟਨੇ ਦੀ ਧਰਤੀ 'ਤੇ ਵੀ ਜਾ ਕੇ ਤਿੰਨ ਦਿਨ ਬੈਠੇ ਰਹੇ, ਭੁੱਖੇ ਪਿਆਸੇ ਅੰਨ ਜਲ ਨਹੀਂ ਛਕਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅਜੇ ਜਨਮੀ ਅਜੇ ਅਵਤਾਰ ਹੀ ਹੋਇਆ, ਥੋੜ੍ਹਾ ਕੁ ਸਮਾਂ ਹੋਇਆ ਹੈ। ਆਪ ਜੀ ਨੇ ਬੜੀਆਂ ਬੇਨਤੀਆਂ ਕੀਤੀਆਂ, ਤਾਂ ਜਾ ਕੇ ਮਾਤਾ ਗੁਜਰੀ ਜੀ ਨੇ ਇਜਾਜ਼ਤ ਦਿੱਤੀ ਅਤੇ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਮਾਮਾ ਜੀ ਕਿਰਪਾਲ ਚੰਦ ਜੀ, ਮਾਮਾ ਜੀ ਨੇ ਫਿਰ ਉਹਨਾਂ ਨੂੰ ਦਰਸ਼ਨ ਕਰਵਾਏ। ਉਦੋਂ ਮਨ ਵਿੱਚ ਉਹਨਾਂ ਦੇ ਵੀ ਸ਼ੰਕਾ ਸੀ ਕਿ ਇਹ ਸੰਸਾਰ ਵਿੱਚ ਹੁਣ ਪਰਮੇਸ਼ਰ ਵਾਹਿਗੁਰੂ ਜੀ ਖੁਦ ਖੁਦਾ ਜੀ ਇਸ ਰੂਪ ਦੇ ਵਿੱਚ ਆਏ ਹੋਏ ਹਨ ਅਤੇ ਕਿਸ ਦੇ ਪੱਖੀ ਹਨ, ਕੀ ਇਹ ਇਸਲਾਮ ਮਤ, ਕੀ ਸਾਡਾ ਜਿਹੜਾ ਹੈ ਕਹਿ ਲਓ ਤੁਸੀਂ ਅਸੀਂ ਜਿਸ ਮਤ ਨੂੰ ਮੰਨਦੇ ਹਾਂ ਉਸ ਮਤ ਨੂੰ, ਜਾਂ ਤਾਂ ਹਿੰਦੂ ਮਤ ਨੂੰ, ਕਿਹੜੇ ਵਾਲੇ ਪਾਸੇ ਗੁਰੂ ਸਾਹਿਬ ਜੀ ਹਨ? ਉਹਨਾਂ ਨੇ ਪਰਖ ਕੀਤੀ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦੋਵੇਂ ਕੁੱਜੀਆਂ 'ਤੇ ਹੱਥ ਧਰ ਦਿੱਤਾ ਸੀ, ਦੋ ਕੁੱਜੀਆਂ ਲੈ ਕੇ ਗਏ ਸਨ ਅਤੇ ਮਹਾਰਾਜ ਜੀ ਨੇ ਵੀ ਕਲਾ ਵਿਖਾਈ ਬੜਾ। ਕੁੱਜੀਆਂ 'ਤੇ ਹੱਥ ਤਾਂ ਆਪਣੇ ਜਿਹੜੇ ਨੇ ਨਿੱਕੇ ਜੇ ਮਹਾਰਾਜ ਜੀ ਨੇ ਬਾਹਾਂ ਕੱਢ ਕੇ ਹੱਥ ਅੱਗੇ ਕੀਤੇ ਦੋਵਾਂ 'ਤੇ ਰੱਖਿਆ,
ਕੱਲਾ ਰੱਖਿਆ ਨਹੀਂ, ਉਹਦੇ 'ਤੇ ਭਾਰ ਵੀ ਪਾਇਆ। ਕਹਿੰਦੇ ਤੁਸੀਂ ਪ੍ਰੀਖਿਆ ਲੈ ਰਹੇ ਹੋ ਪੀਰ ਜੀ, ਸ਼ੰਕਾ ਨਾ ਕਰੋ, ਅਸੀਂ ਦੋਵਾਂ ਦੇ ਵੱਲ ਹਾਂ। ਅਸੀਂ ਕਹਿੰਦੇ ਸੱਤ ਦੀ ਧਰਮ ਦੀ ਰਾਖੀ ਕਰਨ ਲਈ ਆਏ ਹਾਂ, ਭਾਵੇਂ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ, ਅਸੀਂ ਸਾਰਿਆਂ ਦਾ ਧਰਮ ਬਚਾਉਣ ਲਈ ਆਏ ਹਾਂ। ਅਸੀਂ ਤਾਂ ਸਾਰਿਆਂ ਨੂੰ ਇੱਕ ਹੀ ਜਾਣਿਆ ਹੈ, ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੀ ਜੋਤ ਜਿਹੜੀ ਹੈ ਉਹ ਹਰ ਇੱਕ ਪ੍ਰਾਣੀ ਮਾਤਰ ਦੇ ਵਿੱਚ, ਜੀ ਮਾਤਰ ਦੇ ਵਿੱਚ ਹੈ। ਗੁਰਬਾਣੀ ਦਾ ਵੀ ਇਹੀ ਸਿਧਾਂਤ ਹੈ, ਸਭੇ ਸਾਂਝੀ ਵਾਲ ਸਦਾਇਨ ਕਿਸੇ ਨਾ ਦੀਸੇ ਬਾਹਰਾ ਜੀਓ। ਪਰਮੇਸ਼ਰ ਜੀ ਕਿਸੇ ਦੇ ਲਈ ਸਾਧ ਸੰਗਤ ਜੀ ਵੱਖਰੇ ਨਹੀਂ, ਇੱਕ ਸਮਾਣੀਅਨ ਸਾਰਿਆਂ ਦੇ ਲਈ। ਸੋ ਬਾਦਸ਼ਾਹ ਨੇ ਵੀ ਇਹ ਸਵਾਲ ਕੀਤਾ ਕਿ ਆਪ ਜੀ ਕਿਸ ਦੇ ਵੱਲ ਹੋ, ਕਿਸ ਦੇ ਮਤੇ ਨੂੰ ਆਪ ਜੀ ਮੰਨਦੇ ਹੋ, ਕਿਸ ਧਰਮ ਨੂੰ ਅਪਣਾਉਂਦੇ ਹੋ, ਕਿਸ ਦੇ ਪੱਖੀ ਹੋ। ਗੁਰੂ ਜੀ ਕਹਿੰਦੇ ਅਸੀਂ ਪੱਖ ਬਾਦ ਛੱਡਤਾ, ਅਸੀਂ ਦੋਵਾਂ ਨੂੰ ਛੱਡਿਆ। ਕਹਿੰਦੇ ਅਸੀਂ ਤਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਮੰਨਦੇ ਹਾਂ ਅਤੇ ਉਸ ਬੰਦੇ ਨੂੰ ਅਸੀਂ ਜਿਹੜਾ ਹੈ ਆਪਣਾ ਸਮਝਦੇ ਹਾਂ, ਜਿਹੜਾ ਇਹ ਪੱਖਵਾਦ ਜਿਹੜਾ ਹੈ ਵੱਖਰੇਵਾ ਛੱਡ ਕੇ ਇੱਕ ਵਾਹਿਗੁਰੂ ਨੂੰ ਹੀ ਸਾਰਿਆਂ ਵਿੱਚ ਵੇਖਦਾ ਹੈ। ਸੋ ਇੰਝ ਆਪ ਜੀ ਨੇ ਬਹਾਦਰ ਸ਼ਾਹ ਰਾਜੇ ਦਾ ਜਿਹੜਾ ਹੈ ਉਹ ਸ਼ੰਕਾ ਦੂਰ ਕੀਤਾ। ਉਪਰੰਤ ਕੋਈ ਔਰ ਆਇਆ ਗੁਰੂ ਸਾਹਿਬ ਜੀ ਦੀ ਸ਼ਕਤੀ ਪਰਖਣ ਦੇ ਲਈ। ਉਹ ਕਹਿੰਦਾ ਮਹਾਰਾਜ ਮੈਂ ਬੜਾ ਸੁਣਿਆ ਆਪ ਜੀ ਤੀਰਨਦਾਜ਼ੀ ਦੇ ਵਿੱਚ ਬੜੇ ਮਾਹਿਰ ਜੇ, ਤੁਹਾਡੀ ਬੜੀ ਜਿਹੜੀ ਤਾਰੀਫ ਸੁਣੀ ਹੈ। ਜਦੋਂ ਅਨੰਦਪੁਰ ਸਾਹਿਬ ਦੇ ਜੀ ਦੇ ਵਿੱਚ ਆਪ ਜੀ ਨੇ ਜੰਗ ਯੁੱਧ ਕੀਤੇ, ਚਮਕੌਰ ਦੀ ਗੜੀ ਦੇ ਵਿੱਚ ਯੁੱਧ ਕੀਤਾ ਹੈ ਬੜਾ ਭਾਰੀ, ਕਹਿੰਦੇ ਉਸ ਸਮੇਂ ਆਪ ਜੀ ਦਾ ਇੱਕ ਤੀਰ ਜਿਹੜਾ ਹੈ ਕਈਆਂ ਨੂੰ ਵਿੰਨ ਕੇ ਸੀਨਾ ਪਾੜ ਕੇ ਕਹਿੰਦੇ ਲੰਘ ਜਾਂਦਾ ਸੀ, ਨਿਸ਼ਾਨਾ ਕਦੇ ਆਪ ਜੀ ਦਾ ਜਿਹੜਾ ਖਾਲੀ ਨਹੀਂ ਗਿਆ। ਤੇ ਮੈਂ ਵੇਖਣਾ ਚਾਹੁੰਦਾ ਕਿ ਇਹ ਗੱਲ ਸੱਚੀ ਹੈ, ਸੁਣਿਆ ਤਾਂ ਬੜਾ ਆਪ ਜੀ ਵਿੱਦਿਆ ਦੇ ਵਿੱਚ ਬੜੇ ਮਾਹਿਰ ਹੋ, ਧਨੁੱਖ ਵਿੱਦਿਆ ਦੇ ਵਿੱਚ ਮਾਹਿਰ ਹੋ, ਸਾਰੀਆਂ ਹੀ ਵਿੱਦਿਆ ਦੇ ਵਿੱਚ ਮਹਾਰਾਜ ਜੀ ਨਿਪੁੰਨ ਸਨ, ਮਾਹਿਰ ਸਨ। ਤਾਂ ਹੁਣ ਜਦੋਂ ਉਸ ਨੇ ਆ ਕੇ ਕੋਈ ਉਮਰਾਵ ਨੇ ਇੰਝ ਬੇਨਤੀ ਲਾਈ ਨਾ ਪਾਤਸ਼ਾਹ ਜੀ ਦੇ ਅੱਗੇ, ਮਹਾਰਾਜ ਜੀ ਕਹਿੰਦੇ ਹੁਣੀ ਤੈਨੂੰ ਵਿਖਾਉਂਦਿਆਂ ਕਿੱਧਰ ਨਿਸ਼ਾਨਾ ਲਾਈਏ। ਬੜੇ ਦੂਰੀ 'ਤੇ ਜਾ ਕੇ ਕੋਈ ਰੁੱਖ 'ਤੇ ਉਹਨੇ ਕਿਹਾ ਇੱਥੇ ਨਿਸ਼ਾਨਾ ਲਾਓ। ਮਹਾਰਾਜ ਜੀ ਆਸਣ 'ਤੇ ਬੈਠਿਆਂ ਨੂੰ ਮਹਾਰਾਜ ਜੀ ਨੇ ਧਣੁੱਕ 'ਤੇ ਚਿੱਲਾ ਚੜਾਇਆ ਹੈ ਅਤੇ ਖਿੱਚ ਕੇ ਆਪ ਜੀ ਨੇ ਨਿਸ਼ਾਨਾ ਮਾਰਿਆ। ਇੱਕਣੀ ਕਹਿੰਦੇ ਇੱਕ ਦੇ ਬਾਅਦ ਪੰਜ ਤੀਰ ਛੱਡੇ ਅਤੇ ਇੱਕ ਥਾਂ 'ਤੇ ਪੰਜ ਤੀਰ ਲੱਗੇ। ਇੰਝ ਨਿਸ਼ਾਨੇ ਦੇ ਵਿੱਚ ਬੜੇ ਮਾਹਰ ਸਨ। ਆਪ ਜੀ ਅੱਗੇ ਵੀ ਸਰਵਣ ਕਰੋਗੇ ਕਿ ਬਹਾਦਰ ਸ਼ਾਹ ਜਿਹੜਾ ਹੈ ਨਾ ਉਹ ਸੁੱਤਾ ਹੋਇਆ ਸੀਗਾ ਦਿੱਲੀ ਦੇ ਵਿੱਚ, ਆਪਣੇ ਕਿਲ੍ਹੇ ਦੇ ਵਿੱਚ, ਲਾਲ ਕਿਲ੍ਹੇ ਦੇ ਵਿੱਚ। ਮਹਾਰਾਜ ਜੀ ਜਿੱਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਹੈ ਉੱਥੇ ਬਿਰਾਜਮਾਨ ਸਨ, ਉੱਥੋਂ ਹੀ ਮਹਾਰਾਜ ਜੀ ਨੇ ਤੀਰ ਜਿਹੜਾ ਨਾ ਛੱਡਤਾ ਅਤੇ ਉਹ ਜਾ ਕੇ ਮਹਾਰਾਜ ਜੀ ਨੇ ਉਹਨੂੰ ਜਿਹੜਾ ਇੱਕ ਸੰਦੇਸ਼ਾ ਭੇਜਿਆ ਸੀ ਤੀਰ ਨਾਲ। ਉਹ ਕਹਿੰਦਾ ਯਾ ਅੱਲਾ, ਕਹਿੰਦੇ ਕਰਾਮਾਤ। ਜਦੋਂ ਇੰਝ ਕਿਹਾ ਨਾ ਮਹਾਰਾਜ ਜੀ ਨੇ ਦੂਜਾ ਤੀਰ ਉਹਦੇ ਪਲੰਘੇ ਦੇ ਭਾਵੇਂ ਵਿੱਚ ਮਾਰਿਆ, ਜਿਸ ਦਾ ਅਰਥ ਇਹ ਸੀਗਾ ਕਿ ਇਕੱਲੀ ਕਰਾਮਾਤ ਨਹੀਂ ਇਹ ਸ਼ਕਤੀ ਵੀ ਹੈ। ਇਕੱਲਾ ਇਹਨਾ ਜਾਣੋ ਕਿ ਅਸੀਂ ਕਰਾਮਾਤ ਹੀ ਕਰ ਰਹੇ ਹਾਂ, ਅਸੀਂ ਸਭ ਕੁਝ ਕਮਾਇਆ ਹੈ, ਇਹ ਵਿਦਿਆਵਾਂ ਹਾਸਲ ਕੀਤੀਆਂ ਹਨ, ਇਹ ਕਰਾਮਾਤ ਨਹੀਂ, ਇਹਨੂੰ ਕਲਾ ਕਹਿੰਦੇ ਹਨ, ਹੁਨਰ ਕਹਿੰਦੇ ਹਨ, ਇਹਨੂੰ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਤਾਂ ਜਾਣਨਾ ਕਰ, ਪਰ ਅਸੀਂ ਕੋਈ ਕਰਾਮਾਤ ਤੈਨੂੰ ਨਹੀਂ ਵਿਖਾਇਆ, ਅਸੀਂ ਆਪਣੀ ਬਹਾਦਰੀ ਵਿਖਾਈ ਹੈ। ਇਹ ਉਸ ਦਾ ਪ੍ਰਤੀਕ ਸੀਗਾ ਉਸ ਤੀਰ ਦਾ। ਇਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੁਣ ਕਿਰਪਾਲਤਾ ਕਰਕੇ ਜਦੋਂ ਇਸ ਨੂੰ ਵੀ ਇਵੇਂ ਇਹਦਾ ਸ਼ੰਕਾ ਦੂਰ ਕੀਤਾ, ਆਪਣਾ ਸ਼ਸਤਰਾਂ ਦਾ ਹੁਨਰ ਜਿਹੜਾ ਹੈ ਜੋਹਰ ਵਿਖਾਇਆ ਹੈ, ਧਨੁੱਖ ਵਿੱਦਿਆ ਆਪ ਜੀ ਨੇ ਵਿਖਾਈ ਹੈ, ਬੜਾ ਹੈਰਾਨ ਹੋਇਆ। ਅਤੇ ਦੂਜੇ ਦਿਨ ਹੀ ਬਹਾਦਰ ਸ਼ਾਹ ਦੇ ਕੋਲ ਜਾ ਕੇ ਕਹਿਣ ਲੱਗਾ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤਾਂ ਬੜੇ ਮਾਹਿਰ ਹਨ। ਬਹਾਦਰ ਸ਼ਾਹ ਕਹਿੰਦਾ ਮੈਂ ਨਹੀਂ ਅਜੇ ਪਰਖਿਆ, ਮੈਂ ਨਹੀਂ ਵੇਖਿਆ, ਕਹਿੰਦੇ ਮੈਂ ਵੀ ਪਰਖਾਂਗਾ। ਗੁਰੂ ਜੀ ਨੂੰ ਸੁਨੇਹਾ ਭੇਜਿਆ ਹੈ ਕਿ ਦੂਜੇ ਦਿਨ ਆਪਾਂ ਰਲ ਮਿਲ ਕਰਕੇ ਸ਼ਿਕਾਰ ਖੇਡਣ ਲਈ ਚੱਲੀਏ। ਸੱਚੇ ਪਾਤਸ਼ਾਹ ਜੀ ਤਿਆਰ ਹੁੰਦੇ ਨੇ, ਦੂਜੇ ਦਿਨ ਬਹਾਦਰ ਸ਼ਾਹ ਫੌਜਾਂ ਸਮੇਤ ਆਉਂਦਾ ਹੈ। ਸੋ ਆਓ ਅਗਲੀ ਕਥਾ ਨੂੰ ਆਪਾਂ ਰਲ ਮਿਲ ਕੇ ਵਿਚਾਰਨ ਦਾ ਯਤਨ ਕਰੀਏ, ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ।

0: ਸੂਰਮੇ ਨੂੰ ਕੋਈ ਸ਼ਿਕਾਰ ਖੇਡਣ ਲਈ ਆਖਦਾ ਹੈ ਤੇ ਦੂਜਾ ਉਹਦੀ ਵਿਦਿਆ ਪਰਖਣ ਲਈ ਕਹਿੰਦਾ ਹੈ ਨਾ, ਤਾਂ ਸੂਰਮੇ ਜਿਹੜੇ ਹੁੰਦੇ ਨੇ ਉਹ ਕਦੇ ਵੀ ਪਿੱਛੇ ਨਹੀਂ ਹਟਿਆ ਕਰਦੇ, ਉਹ ਚੁਣੌਤੀਆਂ ਨੂੰ ਸਵੀਕਾਰ ਕਰਦੇ ਹਨ, ਅਪਣਾਉਂਦੇ ਹਨ। ਮਹਾਰਾਜ ਜੀ ਨੇ ਕਿਹਾ, ਕਹਿੰਦੇ ਕੋਈ ਗੱਲ ਨਹੀਂ, ਬਹਾਦਰ ਸ਼ਾਹ ਨੇ ਸੱਦਾ ਭੇਜਿਆ ਆਪਾਂ ਸ਼ਿਕਾਰ ਖੇਡਣ ਲਈ ਚੱਲੀਏ, ਤੇ ਪਾਤਸ਼ਾਹ ਜੀ ਤਿਆਰ ਹੋਏ ਹਨ।
1: ਸੁਪਤ ਜਥਾ ਸੁਖ ਬੀਤੀ ਰਾਤ,
0: ਉਹ ਰਾਤ ਜਿਹੜੀ ਹੈ ਸੁਖ ਨਾਲ ਬਤੀਤ ਹੋਈ ਹੈ, ਸਾਰੇ ਆਪਣੇ ਆਪਣੇ ਆਸਨਾਂ ਤੇ ਪਏ ਹਨ, ਰਾਤ ਦਾ ਸਮਾਂ ਹੁਣ ਲੰਘਿਆ ਹੈ। ਜਦੋਂ ਦਿਨ ਚੜਿਆ ਸਵੇਰ ਹੁੰਦਿਆਂ ਸਾਰੀ ਸ਼ਾਹ ਬਹਾਦਰ ਸ਼ਾਹ ਆਪਣੀ ਸਾਜੋ ਸਮੱਗਰੀ ਜਿਹੜੀ ਇਕੱਠੀ ਕਰਨ ਲੱਗਾ, ਸਿਪਾਹੀਆਂ ਨੂੰ ਫੌਜ ਨੂੰ ਹੁਕਮ ਦਿੱਤੇ ਹਨ।
1: ਜੀਤੇ ਸਵਾਨੁਰ ਬਾਜ ਕਨੇਰੇ,
0: ਤੇ ਜਿਵੇਂ ਸ਼ਿਕਾਰ ਖੇਡਣ ਲਈ ਜਿੰਨਾ ਵੀ ਸਾਜੋ ਸਮਾਨ ਦੀ ਲੋੜ ਹੁੰਦੀ ਹੈ ਉਹ ਇਕੱਠਾ ਕੀਤਾ ਗਿਆ, ਫੌਜ ਜਿਹੜੀ ਹੈ ਉਹ ਤਿਆਰ ਕੀਤੀ ਗਈ, ਤੇ ਨਾਲੇ ਚੀਤੇ ਸਵਾਨ ਕਹਿੰਦੇ ਕੁੱਤੇ ਤੇ ਬਾਜ ਹੁੰਦੇ ਨੇ ਸ਼ਿਕਾਰੀ ਬਾਜ, ਉਹ ਸ਼ਿਕਾਰ ਦੇ ਮਗਰ ਜਾਂਦੇ ਨੇ ਤੇ ਪਤਾ ਲੱਗਦਾ ਹੈ ਕਿ ਉਹ ਸ਼ਿਕਾਰ ਹੁਣ ਕਿੱਧਰ ਜਾ ਰਿਹਾ ਹੈ। ਕੁੱਤੇ ਜਿਹੜੇ ਨੇ ਉਹਨਾਂ ਨੂੰ ਛੱਡਿਆ ਜਾਂਦਾ ਸ਼ਿਕਾਰ ਦੇ ਮਗਰ, ਪ੍ਰਾਣੀਆਂ ਦੇ ਮਗਰ, ਤੇ ਇੰਜ ਹੀ ਚੀਤੇ ਵੀ ਰੱਖੇ ਜਾਂਦੇ ਸਨ। ਇਹ ਸਭ ਤਿਆਰ ਹੋਏ ਹਨ। ਉਹਨਾਂ ਦੀਆਂ ਪ੍ਰਜਾਤੀਆਂ ਦੱਸਦੇ ਨੇ ਕਵੀ ਰਾਜ ਜੀ, ਕਹਿੰਦੇ ਇੱਕ ਲਗਰ ਤੇ ਝਗਰ ਤੇ ਦੁਤੀਆ ਜੁਰਾਗਣ, ਇਹ ਸਾਰੇ ਬਾਜ ਦੇ ਕਿਸਮ ਹਨ। ਕਈ ਪ੍ਰਜਾਤੀ ਹੁੰਦੇ ਨੇ, ਇੱਕ ਇੱਕ ਪ੍ਰਾਣੀ ਦੀ ਕਈ ਪ੍ਰਜਾਤੀਆਂ ਉਹਦੇ ਵਿੱਚ ਹੁੰਦੀਆਂ ਹਨ। ਜਿਵੇਂ ਬਾਜ ਹੈ ਨਾ, ਬਾਜ ਦੇ ਵੀ ਕਈ ਕਿਸਮ ਨੇ, ਉਹ ਕਿੰਨੇ ਕਿਸਮ ਦੇ ਨੇ, ਕੋਈ ਨਰ ਹੈ ਮਾਦਾ, ਇੰਜ ਉਹਨਾਂ ਦੇ ਵਿੱਚ ਵੀ ਵੱਖਰੇ ਵੇ ਨਾਮ ਕਵੀ ਜੀ ਦੱਸ ਰਹੇ ਹਨ।
1: ਬਹਿਰੀ ਸ਼ਾਹ ਗੋਸ਼ ਸੀ ਚਾਨ,
0: ਇੱਕ ਬਹਿਰੀ, ਇੱਕ ਸ਼ਾਹ ਗੋਸ਼ ਤੇ ਇੱਕ ਸੀ ਚਾਨ ਆਦਿ, ਇਹ ਵੀ ਬਾਜ ਦੇ ਹੀ ਕਿਸਮ ਹਨ।
1: ਸਾਹਿਬ ਕੀ ਦਿਸ ਚੱਲ ਕਰ ਆਇਓ,
0: ਇੰਜ ਬਹਾਦਰ ਸ਼ਾਹ ਤਿਆਰ ਹੋਇਆ ਆਪਣੀ ਫੌਜਾਂ ਨੂੰ ਲੈ ਕਰਕੇ, ਜਿੰਨੇ ਵੀ ਉਹਦੀ ਇਹ ਸਾਜੋ ਸਮੱਗਰੀ ਸੀ ਪ੍ਰਾਣੀ ਆਦਿ ਇਕੱਠੇ ਕਰਕੇ ਗੁਰੂ ਜੀ ਦੇ ਕੋਲ ਆਇਆ ਹੈ।
1: ਤਿਆਰ ਹੋਇਆ ਅਸਨ ਵਾਯੋ,
0: ਇੱਥੇ ਬਾਜਾ ਵਾਲੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਤਿਆਰ ਹੋਏ ਹਨ, ਆਪਣਾ ਘੋੜਾ ਤਿਆਰ ਕਰਵਾਇਆ ਹੈ।
1: ਖੜਗ ਨਿਖੰਗ ਸੰਗ ਕਟ ਸ਼ੋਭਾ,
0: ਹੁਣ ਪਾਤਸ਼ਾਹ ਜੀ ਤਿਆਰ ਪਰ ਤਿਆਰ ਹੋਏ, ਕਮਰ ਕੱਸਾ ਕੀਤਾ, ਕਮਰ ਕੱਸੇ ਤੇ ਖੜਗ ਕਿਰਪਾਨ ਜਿਹੜੀ ਹੈ ਵੱਡੀ ਤੇਗ, ਉਹ ਸ਼ੋਭਾ ਦੇ ਰਹੀ ਹੈ।
1: ਜੇਵਰ ਹੇਰ ਨਾ ਕਿਹੇ ਮਨ ਲੋਭਾ,
0: ਤੇ ਜੜਾਵ ਐਸੇ ਕੀਮਤੀ ਮਹਾਰਾਜ ਜੀ ਨੇ ਆ ਭੁੱਖਣ ਪਾਏ ਹੋਏ ਹਨ, ਜਿਨ੍ਹਾਂ ਨੂੰ ਵੇਖ ਕੇ ਮਨ ਲੁਭਾਏਮਾਨ ਹੁੰਦਾ, ਜਿਨ੍ਹਾਂ ਦੀ ਸ਼ੋਭਾ ਕੋਈ ਕਹਿ ਨਹੀਂ ਸਕਦਾ। ਪਾਤਸ਼ਾਹ ਜੀ ਦੇ ਕੋਲ ਕੀਮਤੀ ਸਾਧ ਸੰਗਤ ਜੀ, ਜਿਵੇਂ ਕਲਗੀ ਹੈ ਬੜੀ ਕੀਮਤੀ ਹੁੰਦੀ ਸੀ, ਇੰਝ ਨਹੀਂ ਕਿ ਕੋਈ ਆਮ ਕਲਗੀ ਪਾ ਲਈ, ਉਹਦੀ ਹੀ ਜਿਹੜਾ ਕਲਗੀ ਦਾ ਨੂਰ ਹੈ ਨਾ, ਉਹੀ ਬੜਾ ਹੁੰਦਾ ਸੀ। ਗੁਰੂ ਜੀ ਦਾ ਤਾਂ ਨੂਰ ਤਾਂ ਜਿਹੜਾ ਹੈ ਉਹ ਉਸ ਤੋਂ ਪਹਿਲਾਂ ਕਲਗੀ ਬੜੀ ਜਿਹੜੀ ਹੈ ਉਹ ਚਮਕਦੀ ਸੀਗੀ, ਤੇ ਨੇੜੇ ਆ ਕਰਕੇ ਫਿਰ ਗੁਰੂ ਜੀ ਦਾ ਮੁਖੜਾ ਵੀ ਬੜਾ ਜਿਹੜਾ ਪ੍ਰਤਾਪੀ ਸੀਗਾ, ਤੇ ਇੰਜ ਮਹਾਰਾਜ ਆਪ ਜੀ ਹੀ ਪ੍ਰਤਾਪੀ ਹਨ ਤੇ ਕੀਮਤੀਆਂ ਵਸਤੂਆਂ ਧਾਰਨ ਕਰਦੇ ਹਨ। ਸੀਸ ਤੇ ਕਲਗੀ ਹੈ, ਗਲ ਵਿੱਚ ਮਾਲਾ ਹੈ, ਵੇਖ ਕੇ ਮਨ ਜਿਹੜਾ ਹੈ ਲੁਬਾਏ ਮਨ ਹੋ ਜਾਂਦਾ ਹੈ।
1: ਅਸਵਾਰ ਕੀਨ ਪ੍ਰਸਥਾਨਾ,
0: ਇੰਜ ਤਿਆਰ ਪਰ ਤਿਆਰ ਹੋ ਕਰਕੇ ਘੋੜੇ ਤੇ ਸਵਾਰ ਹੋ ਕੇ ਪਾਤਸ਼ਾਹ ਜੀ ਹੁਣ ਅੱਗੇ ਵੱਧ ਰਹੇ ਹਨ। ਜਦੋਂ ਉਸ ਬਹਾਦਰ ਸ਼ਾਹ ਨੇ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ ਤੇ ਬਹਾਦਰ ਸ਼ਾਹ ਨੇ ਵੀ ਸਲਾਮ ਕੀਤੀ ਹੈ, ਮਹਾਰਾਜ ਜੀ ਦੇ ਅੱਗੇ ਹੱਥ ਜੋੜੇ ਹਨ।
1: ਜਹਾਂ ਸ਼ਿਕਾਰ ਗਾਹ ਪਹੁੰਚੇ ਜਾਈ,
0: ਜਿੱਥੇ ਸ਼ਿਕਾਰ ਖੇਡਣਾ ਸੀਗਾ ਉਸ ਸਥਾਨ ਤੇ ਆ ਕਰਕੇ ਸਾਰੇ ਪੁੱਜੇ ਹਨ।
1: ਜਿਹੜਾ ਪੁਸ਼ਟ ਮ੍ਰਿਗਨ ਸਮੁਦਾਈ,
0: ਤੇ ਜਿੱਥੇ ਬੜੇ ਹੀ ਜਿਹੜੇ ਹਿਰਣ ਸਨ ਆਦਿ ਸਮੁਦਾਏ ਜਿਹੜੇ ਸ਼ਿਕਾਰੀ ਹੁੰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਇਸ ਸਥਾਨ ਤੇ ਸ਼ਿਕਾਰ ਖੇਡਣਾ ਹੈ ਤੇ ਕਿਵੇਂ ਹਿਰਨ ਆਦਿ ਜਿਹੜੇ ਪਸ਼ੂ ਹਨ ਤੇ ਕਿਹਨਾਂ ਦਾ ਸ਼ਿਕਾਰ ਖੇਡਣਾ ਹੈ, ਉਦੋਂ ਹੀ ਉਹ ਜਾਂਦੇ ਨੇ। ਇਵੇਂ ਬਹਾਦਰ ਸ਼ਾਹ ਲੈ ਕੇ ਗਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਤੇ ਬੜੇ ਹੀ ਹਿਰਨ ਉਹਨਾਂ ਦੇ ਸਮੁਦਾਇ ਕਹਿ ਲਓ ਬੜੇ ਹੀ ਟੋਲੇ ਸਨ।
1: ਬਹਾਦਰ ਸ਼ਾਹ,
0: ਇੱਕ ਪਾਸੇ ਬਹਾਦਰ ਸ਼ਾਹ ਹੈ, ਇੱਕ ਪਾਸੇ ਸੱਚੇ ਪਾਤਸ਼ਾਹ ਜੀ ਹਨ। ਹੁਣ ਸ਼ਿਕਾਰ ਖੇਡਣਾ ਆਰੰਭ ਕਰ ਦਿੱਤਾ, ਕਈ ਜਿਹੜੇ ਨੇ ਪਾੜੇ ਕੋਲ ਕਹਿੰਦੇ ਸੂਰ ਜੰਗਲੀ ਆਦਿ ਐਸੇ ਪ੍ਰਾਣੀ ਉਹਨਾਂ ਨੂੰ ਪਾੜਿਆ ਮਾਰਿਆ ਹੈ, ਨਿਸ਼ਾਨੇ ਲਾਏ ਹਨ ਆਪਣੇ ਤੀਰਾਂ ਦੇ ਨਾਲ।
1: ਤੀਰਨ ਫੁਰਤੀ ਬੇਗ ਨਿਹਾਰੇ,
0: ਬਹਾਦਰ ਸ਼ਾਹ ਨੇ ਵੇਖਿਆ ਕਿ ਪਾਤਸ਼ਾਹ ਜੀ ਦੀ ਤੀਰਾਂ ਦੀ ਫੁਰਤੀ ਬੜੀ ਹੈ, ਐਸੇ ਫੁਰਤੀਲੇ ਹਨ ਤੇ ਤੀਰ ਵੀ ਇਹੋ ਜਿਹਾ ਛੱਡਦੇ ਨੇ ਕਿ ਅੱਖਾਂ ਦੇ ਸਾਹਮਣੇ ਤੋਂ ਕਦੇ ਉਹ ਲੰਘ ਜਾਵੇ ਪਤਾ ਹੀ ਨਹੀਂ ਸੀ ਲੱਗਦਾ। ਇਹ ਅੱਗੇ ਹੁਣ ਚੜਾਉਣ ਹੀ ਲੱਗਦੇ ਸਨ ਕਿ ਮਹਾਰਾਜ ਜੀ ਅੱਗੇ ਉਸ ਸ਼ਿਕਾਰ ਦਾ ਸ਼ਿਕਾਰ ਕਰ ਦਿੰਦੇ ਸਨ। ਪਾਤਸ਼ਾਹ ਮਹਾਰਾਜ ਜੀ ਸਾਧ ਸੰਗਤ ਜੀ ਕੋਈ ਲੀਲਾ ਕਰ ਰਹੇ ਨੇ, ਸ਼ਿਕਾਰ ਵੀ ਖੇਡ ਰਹੇ ਨੇ, ਗੁਰੂ ਜੀ ਦਾ ਮੰਤਵ ਕੀ ਹੈ? ਸੱਚੇ ਪਾਤਸ਼ਾਹ ਜੀ ਤਾਂ ਸਾਰਿਆਂ ਦਾ ਭਲਾ ਉਧਾਰ ਕਰਨ ਵਾਲੇ ਨੇ ਤੇ ਦੂਜਾ ਸ਼ਿਕਾਰ ਖੇਡਣਾ ਇਹ ਛਤਰੀਆਂ ਦਾ ਧਰਮ ਹੈ। ਜੇ ਕਰਕੇ ਸ਼ਿਕਾਰੀ ਨਹੀਂ ਖੇਡਾਂਗੇ ਫਿਰ ਜੰਗ ਯੁੱਧ ਕਿਵੇਂ ਕਰਾਂਗੇ? ਸੱਚ ਜਾਣਿਓ, ਜਿਹੜਾ ਬੰਦਾ ਲਹੂ ਨੂੰ ਵੇਖ ਹੀ ਨਹੀਂ ਸਕਦਾ ਉਹ ਜੰਗ ਵਿੱਚ ਕਿਵੇਂ ਹੁਣ ਲੜੇਗਾ? ਉਹ ਜੰਗ ਵਿੱਚ ਤਾਂ ਸਾਧ ਸੰਗਤ ਜੀ ਕਿਸੇ ਦੀਆਂ ਬਾਹਾਂ ਟੁੱਟੀਆਂ ਹੁੰਦੀਆਂ, ਕਿਸੇ ਦੇ ਸੀਸ ਲੱਥੇ ਜਾਂਦੇ ਨੇ, ਸਾਰੇ ਪਾਸੇ ਧਰਤੀ ਜਿਹੜੀ ਰੰਗ ਭੂਮੀ ਆਖਿਆ ਜਾਂਦਾ ਉਹ ਲਾਲ ਰੰਗ ਨਾਲ ਸਿੰਚੀ ਜਾਂਦੀ ਹੈ। ਉਹ ਕੋਈ ਵੇਖ ਸਕਦਾ? ਉਹਨੂੰ ਵੇਖਣ ਦੇ ਲਈ ਵੀ ਤਿਆਰੀ ਲੱਗਦੀ ਹੈ। ਅੱਜ ਵੀ ਮਿਲਟਰੀ ਦੀ ਕਈ ਟ੍ਰੇਨਿੰਗ ਦਿੱਤੀ ਜਾਂਦੀ ਉਹਨਾਂ ਨੂੰ, ਤਾਂ ਜਾ ਕਰਕੇ ਉਹ ਜੰਗ ਲੜਦੇ ਨੇ, ਕੋਈ ਸਿੱਧਾ ਜੰਗ ਲੜਨ ਨਹੀਂ ਚਲਾ ਜਾਂਦਾ। ਸੋ ਇਹ ਸਾਰੇ ਜਿਹੜੇ ਨੇ ਨਾ ਇਹ ਛਤਰੀਆਂ ਦੇ ਧਰਮ ਨੇ, ਸ਼ਸਤਰਾਂ ਦੀ ਵਰਤੋਂ ਕਰਨੀ ਹੈ, ਸ਼ਿਕਾਰ ਖੇਡਣੇ, ਇਹ ਸ਼ਸਤਰੀਆਂ ਦੇ ਕਹਿ ਲਓ, ਛਤਰੀਆਂ ਦੇ ਕਹਿ ਲਓ, ਇਹ ਸਾਰੇ ਮੰਤਵ ਹਨ, ਕੰਮ ਹਨ। ਤੇ ਪਾਤਸ਼ਾਹ ਜੀ ਤਾਂ ਭਲਾਈ ਕਰ ਰਹੇ ਨੇ, ਜੇ ਮਹਾਰਾਜ ਜੀ ਦਾ ਜੇ ਕਿਸੇ ਨੂੰ ਹੱਥ ਵੀ ਲੱਗ ਜਾਵੇ ਤਾਂ ਸਾਧ ਸੰਗਤ ਜੀ ਉਹਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਸਨ। ਤਾਂ ਸੱਚੇ ਪਾਤਸ਼ਾਹ ਜੀ ਜੇ ਕਿਸੇ ਨੂੰ ਮਾਰ ਰਹੇ ਨੇ ਤੇ ਸ਼ਿਕਾਰ ਕਾਰਡ ਦਰਸ਼ਨ ਕਰ ਰਹੇ ਹੋ, ਉਦਾਰੀ ਕੀਤਾ ਨਾ ਸਹੇ ਦੀ ਜੂਣੀ ਦੇ ਵਿੱਚੋਂ ਮੁਲਾ ਖੱਤਰੀ ਦਾ, ਇੰਜ ਆਪ ਜੀ ਬੜੇ ਦਿਆਲੂ ਹੋ, ਅਨੇਕ ਜੀਆਂ ਦਾ ਉਧਾਰ ਕਰ ਰਹੇ ਹਨ। ਇੰਜ ਆਪ ਜੀ ਨੇ ਕਈਆਂ ਦਾ ਜਦੋਂ ਸ਼ਿਕਾਰ ਖੇਡਿਆ ਤੇ ਗੁਰੂ ਸਾਹਿਬ ਜੀ ਦੀ ਫੁਰਤੀ ਵੇਖ ਕੇ ਬਹਾਦਰ ਸ਼ਾਹ ਬੜਾ ਦੰਗ ਹੋ ਗਿਆ। ਮਹਾਰਾਜ ਜੀ ਨੂੰ ਵੇਖੀ ਜਾਂਦਾ ਹੈ,
1: ਕਿਤਕ ਅਖੇਰ ਖੇਲ ਕਰ ਦੋਈ।
0: ਇੰਜ ਕਈ ਚਿਰ ਤੱਕ ਦੋਵੇਂ ਹੀ ਬਹਾਦਰ ਸ਼ਾਹ ਇੱਕ ਪਾਸੇ ਇੱਕ ਪਾਸੇ ਦਸਵੇਂ ਪਾਤਸ਼ਾਹ ਜੀ ਅਖੇਡ ਸ਼ਿਕਾਰ ਖੇਡ ਰਹੇ ਹਨ।
1: ਤਮਾਸ਼ਾ ਚੀਤਨ ਸੋਈ।
0: ਹੁਣ ਅੱਗੇ ਉਹਨਾਂ ਨੇ ਸੋਚਿਆ ਕਿ ਹੁਣ ਚੀਤਿਆਂ ਦਾ ਤਮਾਸ਼ਾ ਵੇਖੀਏ, ਚੀਤੇ ਛੱਡੇ ਗਏ ਹਨ।
1: ਸਵਾਨ ਬਾਜ ਬਹਿਰੇ ਛੁਟਵਾਏ,
0: ਤੇ ਅੱਗੇ ਬਾਜ ਵੀ ਛੱਡ ਦਿੱਤੇ ਗਏ, ਸਵਾਨ ਕੁੱਤੇ ਛੱਡ ਦਿੱਤੇ ਗਏ, ਪ੍ਰਾਣੀਆਂ ਦੇ ਮਗਰ ਉਹ ਭੱਜ ਰਹੇ ਹਨ।
1: ਬਨ ਕੇ ਜੀਵ ਅਨੇਕ ਹੀ ਕਹਾਏ,
0: ਇੰਜ ਅਨੇਕ ਜਿਹੜੇ ਜੀਵ ਸਨ, ਇੱਕ ਤਾਂ ਬਨ ਦੇ ਜੀਵ ਉਹ ਪਾਤਸ਼ਾਹ ਜੀ ਉਹਨਾਂ ਦਾ ਘਾਵ ਕਰਦੇ ਸਨ, ਜਿਹੜੇ ਲੋਕਾਂ ਨੂੰ ਦੁੱਖ ਵੀ ਦਿੰਦੇ ਸਨ, ਜਿਹੜੇ ਜੰਗਲੀ ਬਣ ਜਾਣ ਨਾ, ਆਦਮਖੋਰ ਆਦਿ ਪ੍ਰਾਣੀ ਹੋ ਜਾਣ ਤਾਂ ਫਿਰ ਉਹ ਬੰਦਿਆਂ ਨੂੰ ਮਾਰਦੇ ਨੇ, ਫਿਰ ਉਹਨਾਂ ਨੂੰ ਮਾਰਨਾ ਹੀ ਪੈਂਦਾ ਹੈ। ਐਸੇ ਜੀਆਂ ਦਾ ਮਹਾਰਾਜ ਪਹਿਲੇ ਸ਼ਿਕਾਰ ਖੇਡਦੇ ਸਨ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਇੱਕ ਪਾਸੇ ਬਹਾਦਰ ਸ਼ਾਹ ਹੈ, ਅਨੇਕ ਹੀ ਜੀਵ ਜਿਹੜੇ ਨੇ ਇੰਜ ਸ਼ਿਕਾਰ ਵਿੱਚ ਜਿਹੜੇ ਨੇ ਉਹ ਕਾਬੂ ਵਿੱਚ ਆਏ ਹਨ।
1: ਵਿਪਨ ਵਿਸਾਲ ਜਬਹ ਚਲ ਗਏ,
0: ਜਦੋਂ ਕਹਿੰਦੇ ਬਹੁਤ ਹੀ ਘਣੇ ਜੰਗਲ ਦੇ ਵਿੱਚ ਆ ਕਰਕੇ ਸਾਰੇ ਪੁੱਜੇ ਹਨ।
1: ਕੇਹਰ ਪਿਖਿਓ ਮਹਾਬਲਮਈ,
0: ਉੱਥੇ ਇੱਕ ਕੇਹਰ ਇੱਕ ਸ਼ੇਰ ਵੇਖਿਆ। ਉਹ ਪਿਛਲੇ ਦਿਨ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਕੇਹਰ ਜਿਹੜਾ ਹੈ ਨਾ ਉਹ ਕੱਲਾ ਸ਼ੇਰ ਨੂੰ ਨਹੀਂ ਕੇਹਰ ਆਖਿਆ ਜਾਂਦਾ, ਜਦੋਂ 100 ਸ਼ੇਰਾਂ ਦੀ ਤਾਕਤ ਇਕੱਠੀ ਹੋਵੇ ਤਾਂ ਇੱਕ ਕੇਹਰੀ ਸ਼ੇਰ ਆਉਂਦਾ ਹੈ, ਤੇ ਐਸੇ ਕਈ ਕੇਹਰੀ ਸ਼ੇਰ ਇਕੱਠੇ ਹੋ ਜਾਣ ਉਹਨਾਂ ਦੀ ਤਾਕਤ ਇੱਕ ਜਿਹੜੀ ਹੈ ਉਹ ਸਾਰਦੂਲ ਕਿਹਾ ਜਾਂਦਾ, ਜਿਹੜਾ ਜੰਗਲ ਦਾ ਰਾਜਾ ਹੁੰਦਾ, ਮ੍ਰਿਗ ਰਾਜਨ ਮੈਂ ਸਾਰਦੂਲ, ਸਾਰਦੂਲ ਕਿਹਾ ਜਾਂਦਾ, ਉਹਦੇ ਵਿੱਚ ਹੁੰਦੀ ਹੈ ਕੇਹਰੀ ਸ਼ੇਰ ਜਿਹੜਾ ਹੈ। ਉਹ ਜਦੋਂ ਵੇਖਿਆ ਇੱਕ ਕਣੇ ਜੰਗਲ ਦੇ ਵਿੱਚ,
1: ਜਿਨ੍ਹਾਂ ਨਿਹਾਰਿਆਨ ਸੁਣਾਇਓ,
0: ਤੇ ਆ ਕਰਕੇ ਫੌਜਾਂ ਨੇ ਦੱਸਿਆ ਬਾਦਸ਼ਾਹ ਨੂੰ, ਕਹਿੰਦੇ ਇੱਥੇ ਇੱਕ ਕੇਹਰੀ ਸ਼ੇਰ ਹੈ, ਬੜਾ ਤਗੜਾ ਹੈ।
1: ਲੈ ਲਸ਼ਕਰ ਦਿੱਤੇ ਉਮੜਾਇਓ,
0: ਫੌਜਾਂ ਨੇ ਹੁਣ ਬਹਾਦਰ ਸ਼ਾਹ ਦੇ ਹੁਕਮ ਨੂੰ ਮੰਨ ਕੇ ਉਹਦੇ ਹੀ ਮਗਰ ਸਾਰੇ ਲੱਗੇ ਹਨ, ਫੌਜਾਂ ਲੈ ਕਰਕੇ ਸਾਰੇ ਹੀ ਉੱਥੇ ਜਿੱਥੇ ਉਹ ਸ਼ੇਰ ਭੱਜਿਆ ਹੈ ਨੱਠਿਆ ਹੈ ਉਹਦੇ

0: ਕਹਿੰਦੇ ਤੀਰ ਨਾਲ ਧੁੱਪਕ ਬੰਦੂਕ ਨਾਲ ਨਹੀਂ ਮਾਰਨਾ। ਹੁਣ ਇੱਥੇ ਸੂਰ ਬੀਰਮਤਾ ਦੀ ਪਰਖ ਹੋ ਰਹੀ ਹੈ। ਬਹਾਦਰ ਸ਼ਾਹ ਕਹਿਣ ਲੱਗਾ ਤੇਗ ਨਾਲ, ਜਿਹੜਾ ਵੀ ਇਸ ਕਹਿ ਲਓ ਸ਼ੇਰ ਨੂੰ ਖੜਗ ਨਾਲ ਸ਼ਸਤਰ ਤੇ ਜ਼ੋਰ ਤੇ ਮਾਰੇਗਾ
1: ਛੂਟਣ ਪਾਵੇ
0: ਤਾਂ ਮੈਂ ਉਹਨੂੰ ਇਨਾਮ ਦਿਆਂਗਾ। ਕਹਿੰਦੇ ਤੀਰ ਨਹੀਂ ਚਲਾਉਣੇ, ਬੰਦੂਕਾਂ ਨਹੀਂ ਚਲਾਉਣੀਆਂ, ਖੜਗ ਨਾਲ ਤਲਵਾਰ ਨਾਲ ਇਸ ਸ਼ੇਰ ਨੂੰ ਮਾਰਨਾ ਹੈ। ਜਿਹੜਾ ਵੀ ਇਹਨੂੰ ਮਾਰੇਗਾ ਤੇ ਮੈਂ ਉਹਨੂੰ ਵੱਡਾ ਇਨਾਮ ਦਿਆਂਗਾ, ਉਹਨੂੰ ਬਖਸ਼ਿਸ਼ਾਂ ਦੇਣਾ ਕਰਾਂਗਾ।
1: ਕਹਤੇ ਭਵ ਕਾਰਿਓ ਸ਼ੇਰ,
0: ਇੰਜ ਕਹਿੰਦੇ ਸਾਰੀ ਸਾਰੇ ਸ਼ੇਰ ਦੇ ਮਗਰ ਪਏ ਨੇ। ਉਹ ਸ਼ੇਰ ਵੀ ਜਿਹੜਾ ਹੈ ਉਹ ਬੜਾ ਹੀ ਕੈੜਾ ਸੀਗਾ, ਉਹ ਇੰਜ ਨੀ ਕਿਸੇ ਨਾਲ ਉਹਨੇ ਬਾਜ ਆਉਣਾ, ਉਹ ਵੀ ਉੱਥੋਂ ਅੱਗੇ ਆਪਣੀ ਵੰਗਾਰ ਦਿੰਦਾ ਹੈ।
1: ਬਿਲੰਦ ਖਾਨ ਤਿੰਨ ਹੀਰ,
0: ਇੱਕ ਬਿਲੰਦ ਖਾਨ ਕਰਕੇ ਬਹਾਦਰ ਸ਼ਾਹ ਦਾ ਫੌਜਦਾਰ ਹੈ, ਉਹਨੇ ਸ਼ੇਰ ਨੂੰ ਵੇਖਿਆ ਹੈ।
1: ਗਹਿ ਕਰਵਾਲ ਢਾਲ ਕੋ ਗਯੋ,
0: ਤੇ ਉਹ ਵੇਖਦਿਆਂ ਸਾਰੀ ਹੱਥ ਵਿੱਚ ਢਾਲ ਫੜ ਕੇ ਤੇ ਤਲਵਾਰ ਫੜ ਕੇ ਅੱਗੇ ਹੋਇਆ ਹੈ।
1: ਹਟ ਗਾਡੋ ਕਰ ਸਦਮੁਖ ਪਾਇਓ,
0: ਤੇ ਗਾਡੋ ਕਿਹੜਾ ਬਣ ਕਰਕੇ ਸਾਧ ਸੰਗਤ ਜੀ ਜ਼ੋਰ ਨਾਲ ਹੱਟ ਕਰਕੇ ਆਪਣਾ ਸ਼ੇਰ ਦੇ ਸਨਮੁਖ ਹੋਇਆ ਹੈ।
1: ਜੋ ਨਿਕਟ ਮਿਰਗੇਸ਼ ਨਿਹਾਰਿਓ,
0: ਜਦੋਂ ਉਸ ਸ਼ੇਰ ਨੇ ਵੀ ਵੇਖਿਆ ਕਿ ਇਹ ਜਿਹੜਾ ਖਾਨ ਆਇਆ ਚੱਲ ਕਰਕੇ, ਉਹਨੇ ਇਸ ਨੂੰ ਵੇਖਣਾ ਕੀਤਾ।
1: ਹਾਂ ਝਪਟ ਕਰ ਤੁਰਤ ਪ੍ਰਹਾਰਿਓ,
0: ਇੱਕੋ ਹੀ ਵਾਰੀ ਦੇ ਵਿੱਚ ਸ਼ੇਰ ਨੇ ਝਪਟਿਆ ਤੇ ਉਸ ਖਾਨ ਨੂੰ ਮਾਰ ਕੇ ਸੁੱਟਤਾ, ਪਾੜ ਕੇ ਸੁੱਟ ਦਿੱਤਾ। ਇਹ ਇੰਨੇ ਚਿਰ ਨੂੰ ਸ਼ਸਤਰਾਂ ਦੀ ਸਾਂਭ ਕਰ ਰਿਹਾ ਸੀ, ਢਾਲ ਤਲਵਾਰ ਲੈ ਕਰਕੇ ਅੱਗੇ ਹੋਇਆ, ਉੱਥੋਂ ਸ਼ੇਰ ਨੇ ਆ ਕੇ ਝਪਟਾ ਮਾਰਿਆ ਹੈ ਤੇ ਹੁਣ ਥੱਲੇ ਡਿੱਗ ਪਿਆ, ਪਾੜ ਕੇ ਸੁੱਟ ਦਿੱਤਾ ਹੈ। ਜਦੋਂ ਇੰਜ ਵੇਖਿਆ ਸਾਰੇ ਹੁਣ ਕੰਬਣ ਲੱਗੇ, ਆਪਣੇ ਪੁਰਸ਼ਾਰਥ ਨੂੰ ਵਿਚਾਰਨ ਕਰਨ ਲੱਗੇ, ਬਹਾਦਰੀ ਲੱਗਦੀ ਹੈ। ਇੰਜ ਕੋਈ ਸ਼ੇਰ ਜੇ ਆ ਵੀ ਜਾਵੇ ਨਾ, ਆਪਾਂ ਤਾਂ ਵੇਖ ਕੇ ਹੀ ਭੱਜ ਜਾਣਾ ਜੇ, ਤੇ ਇਹਦੇ ਲਈ ਬਹਾਦਰੀ ਚਾਹੀਦੀ ਹੈ। ਸਾਰਿਆਂ ਨੇ ਆਪਣੇ ਪੁਰਸ਼ਾਰਥ ਬਹਾਦਰੀ ਨੂੰ ਵਿਚਾਰਨਾ ਕੀਤਾ ਕਿ ਹੁਣ ਇਸ ਸ਼ੇਰ ਦੇ ਅੱਗੇ ਕੌਣ ਹੋਵੇਗਾ।
1: ਇਹੋ ਇਨਾਮ ਜਾਏ ਪਟ ਮਾਰੇ,
0: ਜਿਹੜਾ ਵੀ ਇਸ ਨੂੰ ਮਾਰੇਗਾ ਰਾਜੇ ਕੋਲੋਂ ਉਹਨੂੰ ਵੱਡਾ ਇਨਾਮ ਜਿਹੜਾ ਹੈ ਪ੍ਰਾਪਤ ਹੋਵੇਗਾ।
1: ਸੁਨਤ ਵਜੀਦ ਖਾਨ ਰਿਸ ਧਾਰ,
0: ਸੋ ਇੰਜ ਰਿਸ ਧਾਰਨ ਕਰਕੇ ਦੂਜਾ ਹੁਣ ਵਜੀਦ ਖਾਨ, ਇੱਕ ਦੂਜਾ ਫੌਜਦਾਰ, ਹੁਣ ਪਹਿਲੇ ਤਾਂ ਦੂਜਾ ਮਾਰਿਆ ਗਿਆ, ਇਹ ਅੱਗੇ ਹੁਣ ਵਜੀਦ ਖਾਨ ਚੱਲ ਕਰਕੇ ਆਇਆ ਹੈ।
1: ਬਹੁਤੇ ਸੂਰਨ ਕੋ ਸਿਰਦਾਰ,
0: ਇਹ ਵੀ ਕਈ ਸੂਰਬੀਰ ਯੋਧਿਆਂ ਦਾ ਸਰਦਾਰ ਸੀਗਾ, ਫੌਜਦਾਰ ਸੀਗਾ।
1: ਕਰ ਪਰਾਕਰਮ ਲਲਕਾਰਿਓ ਜਬੈ,
0: ਇਹਨੇ ਆਪਣੇ ਪਰਾਕਰਮ ਨੂੰ, ਆਪਣੇ ਪੁਰਸ਼ਾਰਥ, ਆਪਣੀ ਬਹਾਦਰੀ ਨੂੰ ਪਰਖਣਾ ਕੀਤਾ। ਬਹਾਦਰੀ ਪਰਖਣਾ ਹੀ ਹੈ ਨਾ, ਮੌਤ ਦੇ ਅੱਗੇ ਜਾਣਾ, ਯਾਨੀ ਆਪਣੀ ਬਹਾਦਰੀ ਨੂੰ ਪਰਖਣਾ। ਇਹ ਹੁਣ ਵਜੀਦ ਖਾਨ ਅੱਗੇ ਹੋਇਆ, ਇਹਨੇ ਲਲਕਾਰਿਆ ਸ਼ੇਰ ਨੂੰ, ਵੰਗਾਰ ਲਾਈ ਹੈ।
1: ਸ਼ੇਰ ਝਪਟਦਾ ਬਿਓ ਹੱਦ ਤਬਾ,
0: ਇਹ ਵੀ ਆਪਣੇ ਆਪ ਨੂੰ ਸਾਂਭਦਾ ਕੀ, ਜਦੋਂ ਇਹਨੇ ਵੇਖਿਆ ਕਿ ਸ਼ੇਰ ਹੈ ਤੇ ਸਾਂਭਣ ਦਾ ਵੀ ਮੌਕਾ ਨਹੀਂ ਮਿਲਿਆ, ਸਾਧ ਸੰਗਤ ਜੀ ਉਹ ਆਇਆ, ਆ ਕੇ ਉਹਨੇ ਇਹਨੂੰ ਦਬੋਚਣਾ ਕੀਤਾ, ਇਹਨੂੰ ਫੜ ਲਿਆ ਹੈ।
1: ਉਹਨੂੰ ਸੁਭਟ ਸਮੁਖ ਨਹਿ ਗਯੋ,
0: ਜਦੋਂ ਇੰਜ ਦੋ ਸੂਰਮੇ ਮਾਰੇ ਗਏ, ਹੁਣ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਹ ਸ਼ੇਰ ਦੇ ਅਗਾਰੀ ਅੱਗੇ ਜਾ ਕੇ ਖੜ ਜਾਵੇ, ਉਹਦੇ ਨਾਲ ਭਿੜ ਜਾਵੇ, ਸਾਰੇ ਪਿੱਛੇ ਹਟੇ ਹਨ। ਸਾਰੇ ਹੁਣ ਡਰ ਗਏ, ਦੋ ਜਿਹੜੇ ਨੇ ਸੂਰ ਹੁਣ ਮਾਰੇ ਗਏ ਸ਼ੇਰ ਦੇ ਕਰਕੇ, ਫੌਜਦਾਰ ਸੀਗੇ, ਹੁਣ ਦੋ ਮਾਰੇ ਗਏ, ਤੀਜੇ ਦੀ ਹਿੰਮਤ ਕਿਸੇ ਦੀ ਅੱਗੇ ਹੋਣ ਦੀ ਹੁਣ ਨਹੀਂ ਹੁੰਦੀ ਹੈ।
1: ਸਾਹਿਬ ਨਿਜ ਦਲ ਹੈ ਨਿਹਾਰਿਓ,
0: ਤਾਂ ਹੁਣ ਦਸੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਆਪਣੇ ਦਲ, ਆਪਣੇ ਸਿੱਖਾਂ ਵੱਲ, ਸਿੰਘਾਂ ਦੇ ਕੋਲ ਵੇਖਿਆ ਹੈ।
1: ਰੋਸ਼ਨ ਸਿੰਘ ਤੋ ਲਲਕਾਰਿਓ,
0: ਮਹਾਰਾਜ ਜੀ ਦੀ ਨਿਗਾਹੀ ਪੈ ਜਾਵੇ, ਔਰ ਕੀ ਚਾਹੀਦਾ। ਮਹਾਰਾਜ ਜੀ ਨੇ ਵੇਖਿਆ ਆਪਣੇ ਫੌਜ ਦੇ ਵੱਲ, ਸਿੰਘਾਂ ਦੇ ਵੱਲ, ਰੋਸ਼ਨ ਸਿੰਘ ਤਿਆਰ ਪਰ ਤਿਆਰ ਹੋਏ ਹਨ।
1: ਜਮਦਰ ਖੜਗ ਢਾਲ ਜਿਸ ਪਾਸ,
0: ਜਿਨ੍ਹਾਂ ਦੇ ਹੱਥ ਵਿੱਚ ਖੜਗ ਹੈ ਤੇ ਦੂਜੇ ਹੱਥ ਦੇ ਵਿੱਚ ਢਾਲ ਹੈ, ਇੰਜ ਅੱਗੇ ਹੋਏ ਹਨ।
1: ਪਿਓ ਸਿੰਘ ਚਾਹੇ ਸਿੰਘ ਵਿਨਾਸ਼,
0: ਹੁਣ ਰੋਸ਼ਨ ਸਿੰਘ ਜੀ ਤਿਆਰ ਪਰ ਤਿਆਰ ਹੋ ਕੇ ਅੱਗੇ ਨਿਥਰੇ ਹਨ। ਮਨ ਵਿੱਚ ਇੱਛਾ ਹੈ ਕਿ ਗੁਰੂ ਜੀ ਦਾ ਹੁਕਮ ਹੋਇਆ, ਗੁਰੂ ਜੀ ਦੀ ਨਿਗਾਹ ਹੋ ਗਈ, ਦਾ ਅਰਥ ਕੀ ਹੈ ਕਿ ਗੁਰੂ ਜੀ ਨੇ ਹੁਣ ਆਪਣੇ ਫੌਜਾਂ ਨੂੰ, ਆਪਣੇ ਸਿੰਘਾਂ ਨੂੰ ਹੁਕਮ ਲਾਇਆ ਕਿ ਹੁਣ ਤੁਸੀਂ ਭਾਈ ਅੱਗੇ ਹੋ ਕੇ ਇਹਨਾਂ ਨੂੰ ਜਿਹੜਾ ਹੈ ਉਹ ਬਹਾਦਰੀ ਵਿਖਾਉਣਾ ਕਰੋ। ਤਾਂ ਰੋਸ਼ਨ ਸਿੰਘ ਤਿਆਰ ਪਰ ਤਿਆਰ ਹੋਏ, ਮਨ ਵਿੱਚ ਇੱਛਾ ਹੈ ਕਿ ਮੈਂ ਸ਼ੇਰ ਦਾ ਵਿਨਾਸ਼ ਕਰਾਂ, ਸ਼ੇਰ ਦਾ ਖਾਤਮਾ ਕਰਾਂ, ਤੇ ਇਹ ਮਨ ਵਿੱਚ ਭਾਵ ਲੈ ਕਰਕੇ ਅੱਗੇ ਹੋਏ ਹਨ।
1: ਨਾਇਕ ਹੱਥ ਕਰ ਸਿਪਰ ਅਗੇ ਰੇ,
0: ਤੇ ਹੁਣ ਘਾਤ ਲਾ ਕੇ ਸ਼ੇਰ ਨੂੰ ਵੇਖ ਰਹੇ ਨੇ। ਹੱਥ ਵਿੱਚ ਸਿਪਰ ਹੈ, ਢਾਲ ਫੜੀ ਹੋਈ ਹੈ, ਇੱਕ ਹੱਥ ਦੇ ਵਿੱਚ ਤੇਗ ਹੈ, ਤੇ ਉਸ ਸ਼ੇਰ ਵੱਲ ਤੱਕ ਰਹੇ ਹਨ।
1: ਭੇਰ ਕਹਾ ਲਿਓ ਜਿਸ ਬੇਰੇ,
0: ਜਦੋਂ ਸ਼ੇਰ ਦੇ ਨੇੜੇ ਹੋਏ ਉਹ ਵੀ ਸਾਧ ਸੰਗਤ ਜੀ ਘੂਰ ਰਿਹਾ, ਸ਼ੇਰ ਵੀ ਵੰਗਾਰ ਰਿਹਾ, ਤੇ ਇਹ ਵੀ ਉਹਦੇ ਵੱਲ ਵੇਖ ਰਹੇ ਨੇ। ਜਦੋਂ ਉਹਦੇ ਨੇੜੇ ਹੋਏ ਹਨ,
1: ਹੰਦ ਕੇਹਰੀ ਉੱਪਰ ਆਵਾ,
0: ਕੀ ਹੋਇਆ ਹੁਣ ਸ਼ੇਰ ਉੱਥੇ ਚੜ ਕਰਕੇ ਆ ਗਿਆ। ਉਹ ਝਪਟਾ ਜਿਵੇਂ ਲਾਉਂਦਾ ਨਾ, ਦੂਰ ਹੋ ਕੇ ਉਹਦੀ ਵੀ ਇੱਕ ਨਾ ਸ਼ੇਰ ਦੀ ਇੱਕ ਮਿਸਾਲ ਹੈ। ਉਹ ਇੰਜਣੀ ਪਹਿਲੇ ਅੱਗੇ ਆਉਂਦਾ, ਉਹ ਥੋੜਾ ਜਿਹਾ ਵੇਖਦਾ ਆਪਣੇ ਸ਼ਿਕਾਰ ਨੂੰ ਅੱਗੇ ਪਿੱਛੇ ਆਉਂਦਾ, ਤੇ ਇੱਕੋ ਦਮ ਜਿਹੜਾ ਆ ਕਰਕੇ ਝਪਟ ਲੈਂਦਾ ਹੈ। ਤੇ ਜਦੋਂ ਸ਼ੇਰ ਨੇ ਹੁਣ ਝਪਟਾ ਮਾਰਿਆ ਹੈ,
1: ਧਰੇ ਹੋਏ ਕਰ ਕਹਾਵ ਲਗਾਵਾ,
0: ਤਾਂ ਰੋਸ਼ਨ ਸਿੰਘ ਜੀ ਬੜੇ ਹੁਸ਼ਿਆਰ ਸਨ ਸਾਧ ਸੰਗਤ ਜੀ, ਉਹ ਤਰੇ ਥੱਲੇ ਹੋ ਗਏ। ਸ਼ੇਰ ਉੱਥੇ ਆਇਆ, ਉਹ ਥੱਲੇ ਹੋ ਗਏ, ਤੇ ਉਹਨਾਂ ਨੇ ਆਪਣਾ ਘਾਵ ਲਾਇਆ। ਹੁਣ ਹੱਥ ਵਿੱਚ ਸ਼ਸਤਰ ਸੀਗਾ, ਤੇਗ ਸੀਗੀ, ਤੇਗ ਨਾਲ ਜ਼ੋਰ ਦੇ ਨਾਲ ਵਾਰ ਮਾਰਿਆ ਹੈ।
1: ਜਮਧਰ ਉਧਰ ਸਜੋਰ ਧਸਾਈ,
0: ਕੀ ਹੋ ਗਿਆ, ਸ਼ੇਰ ਉੱਥੇ ਹੋ ਗਿਆ ਤੇ ਰੋਸ਼ਨ ਸਿੰਘ ਥੱਲੇ ਹੋ ਗਏ, ਤੇ ਤੇਗ ਨਾਲ ਉਹਦਾ ਢਿੱਡ ਜਿਹੜਾ ਹੈ ਪਾੜ ਕੇ ਸੁੱਟਤਾ, ਤੇ ਤੇਗ ਜਿਹੜੀ ਉਹ ਆਰ ਪਾਰ ਉਸ ਸ਼ੇਰ ਦੇ ਵਿੱਚੋਂ ਹੋਈ ਹੈ।
1: ਉੱਪਰ ਤੇ ਦੀਨਸ ਉਥ ਲਾਈ,
0: ਇੰਜ ਥੱਲੇ ਉਹ ਸ਼ਸਤਰ ਨਾਲ ਵਾਰ ਕਰਕੇ ਆਰ ਪਾਰ ਜਿਹੜਾ ਹੈ ਉਹ ਸ਼ੇਰ ਦੇ ਵਿੱਚੋਂ ਦੀ ਤੇਗ ਕਰ ਦਿੱਤੀ ਹੈ।
1: ਗੁਰ ਅਰ ਸ਼ਾਹ ਸੋ ਚਮੂ ਸਮ ਤਮਾਸ਼ਾ,
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਬਹਾਦਰ ਸ਼ਾਹ ਦੋਵੇਂ ਮਿਲ ਕਰਕੇ ਇਹ ਵੇਖ ਰਹੇ ਨੇ, ਕੌਤਕ ਕਹਿ ਲਓ ਤਮਾਸ਼ਾ ਕਹਿ ਲਓ, ਦੋਵੇਂ ਮਿਲ ਕੇ ਵੇਖ ਰਹੇ ਨੇ ਕਿ ਕਿਵੇਂ ਰੋਸ਼ਨ ਸਿੰਘ ਨੇ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਹੈ। ਸਾਰਿਆਂ ਨੇ ਅੱਖਾਂ ਦੇ ਸਾਹਮਣੇ ਵੇਖਿਆ ਕਿ ਕਿਵੇਂ ਰੋਸ਼ਨ ਸਿੰਘ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕਰਕੇ ਉਸ ਸ਼ੇਰ ਦਾ ਵਿਨਾਸ਼ ਕਰ ਦਿੱਤਾ ਹੈ। ਉਸ ਸਮੇਂ ਸ਼ਾਹ ਜਿਹੜਾ ਹੈ ਨਾ ਉਹ ਬਖਸ਼ੀਸ਼ਾ ਦੇਣ ਲੱਗਾ ਰਾਜਾ ਬਹਾਦਰ ਸ਼ਾਹ। ਉਹਨੇ ਕਿਹਾ ਸੀ ਨਾ ਜਿਹੜਾ ਵੀ ਸ਼ੇਰ ਨੂੰ ਮਾਰੇਗਾ ਮੈਂ ਉਹਨੂੰ ਬਖਸ਼ੀਸ਼ਾ ਦਿਆਂਗਾ। ਬਖਸ਼ੀਸ਼ ਦੇਣ ਨੂੰ ਕਹਿਣ ਲੱਗਾ ਹੈ, ਜਦੋਂ ਉਹਨੇ ਕਿਹਾ ਅੱਗੇ ਹੋ ਕੇ ਬਖਸ਼ੀਸ਼ ਲੈਣਾ ਕਰੋ ਰੋਸ਼ਨ ਸਿੰਘ ਨੂੰ, ਰੋਸ਼ਨ ਸਿੰਘ ਨੇ ਮਨਾ ਕਰ ਦਿੱਤਾ, ਕਿਹਾ ਅਸੀਂ ਤੇਰੇ ਕੋਲੋਂ ਬਖਸ਼ੀਸ਼ਾਂ ਨਹੀਂ ਲੈਣੀਆਂ, ਸਾਨੂੰ ਇਹਨਾਂ ਦੀ ਲੋੜ ਨਹੀਂ ਹੈ।
1: ਇਸ ਗੁਰ ਦੇ ਬਲ ਸ਼ੇਰ ਹਤਾਇਓ,
0: ਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾਲਤਾ ਦੁਆਰਾ ਤਵੈ ਬਲ, ਗੁਰੂ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਸਾਨੂੰ ਇਹ ਜਿਹੜੀ ਬਹਾਦਰੀ ਬਖਸ਼ਣਾ ਕੀਤੀ ਹੈ, ਉਹਨਾਂ ਦੀ ਕਿਰਪਾ ਦੇ ਨਾਲ ਇਸ ਸ਼ੇਰ ਦਾ ਵਿਨਾਸ਼ ਹੋਇਆ, ਸ਼ੇਰ ਦਾ ਖਾਤਮਾ ਹੋਇਆ, ਇਹ ਗੁਰੂ ਸਾਹਿਬ ਜੀ ਦੀ ਕਿਰਪਾ ਸਾਡੇ ਤੇ ਹੋਈ ਹੈ। ਤੇ ਗੁਰੂ ਸਾਹਿਬ ਜੀ ਤੋਂ ਕਹਿੰਦੇ ਮੈਂ ਸ਼ੇਰ ਦਾ ਵਿਨਾਸ਼ ਕੀਤਾ ਹੈ, ਤੇ ਦੂਜਾ ਗੁਰੂ ਸਾਹਿਬ ਜੀ ਰਿੱਧ ਸਿੱਧ ਦੇ ਦਾਤੇ ਨੇ, ਸਭ ਕੁਛ ਦੇਣ ਵਾਲੇ ਉਹ ਗੁਰੂ ਸਾਹਿਬ ਜੀ ਹੀ ਹਨ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰਤਾ ਤੇਰੇ ਸਭ ਕਿਸ਼ ਹੈ, ਜਿਸ ਦੇ ਹੈ ਸੋ ਪਾਵ। ਜੇ ਗੁਰੂ ਤਰੁੱਠ ਕੇ ਕਿਰਪਾ ਕਰ ਦੇਵੇ ਨਾ ਉਹ ਕੀ ਨਹੀਂ ਦੇ ਸਕਦਾ, ਉਹ ਦਾਤਾਰ ਹੈ, ਉਹ ਸਭ ਕੁਛ ਦੇ ਸਕਦਾ। ਰੋਸ਼ਨ ਸਿੰਘ ਕਹਿੰਦੇ ਬਹਾਦਰ ਸ਼ਾਹ ਤੇਰੇ ਤੋਂ ਕੀ ਲੈਣਾ, ਮੈਨੂੰ ਇਹ ਬਲ ਦੇਣ ਵਾਲੇ ਮੇਰੇ ਤਨ ਬਾਜਾ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ, ਰਿੱਧ ਸਿੱਧ ਦੇ ਦਾਤਾਰ ਹਨ, ਦੇਣ ਵਾਲੇ ਨੇ, ਜੇ ਕੁਛ ਲੈਣਾ ਹੈ ਤਾਂ ਮੈਂ ਆਪਣੇ ਸਤਿਗੁਰਾਂ ਕੋਲੋਂ ਲੈਵਾਂਗਾ।
1: ਲੈਣ ਅਪਰ ਤੇ ਰੱਖੀ ਨਾ ਆਸਾ,
0: ਤੇਰੇ ਤੋਂ ਸਾਨੂੰ ਕੋਈ ਆਸ ਨਹੀਂ, ਨਾ ਤਾਂ ਅਸੀਂ ਆਸ ਰੱਖੀ ਹੈ। ਸਾਧ ਸੰਗਤ ਜੀ ਅਸੀਂ ਆਸ ਰੱਖਦੇ ਹਾਂ, ਮਹਾਰਾਜ ਜੀ ਬਚਨ ਕਰਦੇ ਨੇ, ਮਾਨੁਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸ ਕੇ ਦੀਏ ਰਹੇ ਅਘਾਏ, ਬੋਹਰ ਨਾ ਤ੍ਰਿਸ਼ਨਾ ਲਾਗੇ ਕਰ। ਗੁਰੂ ਜੀ ਐਸੀ ਕਿਰਪਾ ਕਰ ਦਿੰਦੇ ਨੇ ਕਿ ਮੰਗਣ ਦੀ ਲੋੜ ਹੀ ਨਹੀਂ ਆਉਂਦੀ, ਜੋ ਗੁਰੂ ਜੀ ਦੇ ਦਿੰਦੇ ਨਾ ਪਰਮੇਸ਼ਰ ਕਿਰਪਾ ਕਰਕੇ ਜੋ ਵਸਤੂ ਦੇ ਦਿੰਦਾ ਹੈ, ਫਿਰ ਮੁੜ ਕੇ ਕਦੇ ਮੰਗਣ ਦੀ ਲੋੜ ਨਹੀਂ ਆਉਂਦੀ। ਇਹਨੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਬਖਸ਼ਣ ਵਾਲੇ ਹਨ, ਦਾਤਾਰ ਹਨ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਜੇ ਕਰਕੇ ਸਾਨੂੰ ਕੋਈ ਪਦਾਰਥ ਦੀ ਵੀ ਲੋੜ ਹੋਵੇ ਨਾ, ਅਸੀਂ ਇੱਧਰ ਉੱਧਰ ਨਿੱਕੇ ਜਿਹੀਆਂ ਗੱਲਾਂ ਨੂੰ ਇੱਧਰ ਉੱਧਰ ਮੱਥੇ ਲਾਉਂਦੇ ਫਿਰਦੇ ਹਾਂ। ਸੱਚ ਜਾਣਿਓ, ਜੇ ਕੁਛ ਦੇਣਾ ਹੁੰਦਾ, ਜੇ ਕੁਛ ਮਿਲਣਾ ਹੁੰਦਾ ਤਾਂ ਇੱਥੋਂ ਹੀ ਮਿਲ ਜਾਣਾ ਸੀ, ਜੇ ਇੱਧਰੋਂ ਨਹੀਂ ਮਿਲਿਆ ਤਾਂ ਕਿੱਧਰੋਂ ਵੀ ਫਿਰ ਕੁਛ ਨਹੀਂ ਜੇ ਮਿਲਣਾ। ਜਿਹੜੀ ਵਸਤੂ ਗੁਰੂ ਸਾਹਿਬ ਜੀ ਦੇ ਦਿੰਦੇ ਨੇ ਫਿਰ ਸਾਧ ਸੰਗਤ ਜੀ ਉਹਦੇ ਵਿੱਚ ਹੀ ਬੰਦਾ ਰੱਜ ਜਾਂਦਾ ਹੈ। ਉਹਨੂੰ ਹੋਰ ਮੰਗਣ ਦੀ ਕੋਈ ਲੋੜ ਨਹੀਂ ਹੁੰਦੀ ਸੰਸਾਰ ਦੇ ਅੱਗੇ। ਸੋ ਗੁਰੂ ਸਾਹਿਬ ਜੀ ਕੋਲੋਂ ਮੰਗੀ, ਉਹਨਾਂ ਕੋਲੋਂ ਲਈਏ। ਸਿੰਘਾਂ ਨੇ ਆਖਿਆ ਸਾਨੂੰ ਤੇਰੀ ਲੋੜ ਨਹੀਂ ਬਾਦਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਭ ਕੁਛ ਦੇ ਦਿੱਤਾ ਹੈ, ਤੇਰੇ ਤਾਈ ਸਾਡੀ ਆਸ ਨਹੀਂ ਹੈ।
1: ਲੋਕ ਪ੍ਰਲੋਕ ਤਿਨੋਂ ਭਰਵਾਸਾ,
0: ਅਸੀਂ ਲੋਕ ਪ੍ਰਲੋਕ ਜਿਹੜਾ ਹੈ ਉਹ ਸਤਿਗੁਰੂ ਜੀ ਦੇ ਭਰੋਸੇ ਤੇ ਛੱਡਿਆ। ਇਸ ਲੋਕ ਦੇ ਵਿੱਚ ਵੀ, ਪ੍ਰਲੋਕ ਦੇ ਵਿੱਚ ਵੀ, ਜਿਵੇਂ ਗੁਰੂ ਜੀ ਸਾਨੂੰ ਰੱਖਣਗੇ, ਜਿੱਥੇ ਰੱਖਣਗੇ, ਆਪਣੀ ਮੌਜ ਵਿੱਚ ਰੱਖਣਗੇ, ਸਾਨੂੰ ਉਹੀ ਪ੍ਰਵਾਨ ਹੈ। ਲੋਕ

0: ਦਿਓ ਸਾਨੂੰ ਤਨਖਾਹਾਂ ਦਿਓ। ਮਹਾਰਾਜ ਜੀ ਕਹਿੰਦੇ ਤੁਸੀਂ ਬਾਦਸ਼ਾਹ ਕੋਲੋਂ ਵੀ ਲੈਂਦੇ ਹੋ, ਸਾਡੇ ਕੋਲ ਵੀ ਲੈ ਰਹੇ ਹੋ। ਇਵੇਂ ਜਿਨ੍ਹਾਂ ਦੇ ਮਨ ਵਿੱਚ ਆਸ ਹੁੰਦੀ ਨਾ, ਉਹ ਦੁਆਰੇ ਦੁਆਰ ਜਿਹੜਾ ਹੈ ਵਿਚਰਦਾ ਰਹਿੰਦਾ, ਕਦੇ ਕਿੱਧਰ ਤੇ ਕਦੇ ਕਿੱਧਰ। ਪਰ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਨਾ, ਉਹ ਇੱਕੋ ਹੀ ਮਾਲਕ ਦਾ ਬਣ ਕੇ ਰਹਿ ਜਾਂਦਾ ਹੈ ਤੇ ਉਹਨੂੰ ਸਭ ਕੁਛ ਉਹਦੇ ਮਾਲਕ ਕੋਲੋਂ ਪ੍ਰਾਪਤ ਹੋ ਜਾਂਦਾ ਹੈ। ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਤੇ ਅਚੰਬਿਤ ਵਿੱਚ ਹੋਇਆ ਹੈ ਤੇ ਇਹ ਕੀ ਗੱਲ ਹੈ। ਕਹਿੰਦੇ ਸਿੰਘ ਵੀ ਬੜੇ ਤਿਆਰ ਪਰ ਤਿਆਰ ਹਨ, ਬਹੁਤ ਜਿਹੜੀ ਇਹ ਸਿੰਘਾਂ ਦੀ ਉਪਮਾ ਕੀਤੀ ਹੈ। ਇੰਜ ਗੁਰੂ ਸਾਹਿਬ ਜੀ ਦਾ ਜਸ, ਸਿੰਘਾਂ ਦਾ ਜਸ ਕਰਦਾ ਹੋਇਆ ਪਿੱਛੇ ਹਟਿਆ ਹੈ। ਆਪਣੇ ਆਪਣੇ ਠਿਕਾਣਿਆਂ ਤੇ ਚੱਲ ਕਰਕੇ ਸਾਰੀ ਆਇਨ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਆਸਣ ਸੀਗਾ ਮਹਾਰਾਜ ਜੀ ਉੱਥੇ ਆ ਕਰਕੇ ਪੂਜੇ ਹਨ।
1: ਰੋਸ਼ਨ ਸਿੰਘ ਮਹਾ ਜਸ ਪਾਏ,
0: ਮਹਾਰਾਜ ਜੀ ਨੇ ਰੋਸ਼ਨ ਸਿੰਘ ਨੂੰ ਵੇਖਿਆ, ਸ਼ਬਾਸ਼ਗੀ ਦਿੱਤੀ ਹੈ, ਉਹਦਾ ਭਾਰੀ ਜਸ ਹੋਇਆ ਹੈ ਫੌਜਾਂ ਦੇ ਵਿੱਚ।
1: ਕਰਮ ਹੈ ਸਭ ਕਰਹਿ ਸਰਾਹਨਾ,
0: ਸਾਰੇ ਸਿੰਘ ਜਿਹੜੇ ਨੇ, ਜਿੰਨੇ ਵੀ ਗੁਰੂ ਸਾਹਿਬ ਜੀ ਦੇ ਪ੍ਰੇਮੀ ਸਿੰਘ ਨੇ ਤੇ ਦੂਜੇ ਵੀ ਦਲ ਦੇ ਬਹਾਦਰ ਸ਼ਾਹ ਦੇ ਵੀ ਵੱਲ ਦੇ ਜਿੰਨੇ ਫੌਜੀ ਸਨ, ਉਹ ਰੋਸ਼ਨ ਸਿੰਘ ਦੀਆਂ ਤਾਰੀਫਾਂ ਕਰਦੇ ਨੇ, ਜਸ ਕਰਦੇ ਨੇ ਕਿ ਬੜਾ ਭਾਰੀ ਜਿਹੜਾ ਹੈ ਅੱਜ ਬਹਾਦਰੀ ਦਲੇਰੀ ਰੋਸ਼ਨ ਸਿੰਘ ਨੇ ਵਿਖਾਈ ਹੈ। ਜਿਸ ਦੇ ਮਨ ਵਿੱਚ ਰੱਤੀ ਮਾਤਰ ਵੀ ਪੌਰਾ ਜਿੰਨਾ ਵੀ ਡਰ ਨਹੀਂ ਸੀ, ਅੱਜ ਐਸੇ ਕਹਿਰੀ ਸ਼ੇਰ ਦਾ ਸ਼ਿਕਾਰ ਉਸ ਰੋਸ਼ਨ ਸਿੰਘ ਨੇ ਕੀਤਾ ਹੈ। ਇੰਜ ਕਹਿ ਕੇ ਜਸ ਕਰੀ ਜਾਂਦੇ ਹਨ।
1: ਸ੍ਰੀ ਸਤਿਗੁਰੂ ਉਰ ਸਿਮਰ ਕਰ ਆਪਣੋ ਇੱਕ ਸਵਾਲ।
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਆਪਣੇ ਆਸਣ ਤੇ ਆ ਗਏ ਨਾ, ਹੁਣ ਮਹਾਰਾਜ ਜੀ ਦੇ ਮਨ ਦੇ ਵਿੱਚ ਇੱਕ ਸਵਾਲ ਹੈ ਬਹਾਦਰ ਸ਼ਾਹ ਦੇ ਪ੍ਰਤੀ। ਬਹਾਦਰ ਸ਼ਾਹ ਨੂੰ ਮਹਾਰਾਜ ਜੀ ਕੁਛ ਪੁੱਛਣਾ ਚਾਹੁੰਦੇ ਨੇ, ਕਾਰਨ ਬਹਾਦਰ ਸ਼ਾਹ ਨੂੰ ਬਾਦਸ਼ਾਹੀਅਤ ਦਿੱਤੀ ਹੈ ਤੇ ਮਹਾਰਾਜ ਜੀ ਨੇ ਉਹਦਾ ਕਾਰਜ ਸਵਾਰਿਆ ਤੇ ਮਹਾਰਾਜ ਜੀ ਨੇ ਉਹਨੂੰ ਉਸ ਹੀ ਸਮੇਂ ਜਿਹੜਾ ਹੈ ਨਾ ਇਹ ਕਹਿ ਦਿੱਤਾ ਸੀ ਕਿ ਤੈਨੂੰ ਕੁਝ ਕੁ ਜਿਹੜੇ ਨੇ ਸਾਡੇ ਕੰਮ ਕਰਨੇ ਪੈਣੇ ਨੇ, ਤਾਂ ਹੀ ਤੈਨੂੰ ਅਸੀਂ ਜਿਹੜਾ ਹੈ ਨਾ ਇਹ ਤਖ਼ਤ 'ਤੇ ਕਾਬਜ ਕਰਾਂਗੇ। ਹੁਣ ਗੁਰੂ ਸਾਹਿਬ ਜੀ ਨੇ ਸੋਚਿਆ ਸਮਾਂ ਆਇਆ, ਮਹਾਰਾਜ ਜੀ ਦੇ ਮਨ ਦੇ ਵਿੱਚ ਬਹਾਦਰ ਸ਼ਾਹ ਦੇ ਪ੍ਰਤੀ ਇੱਕ ਸਵਾਲ ਜਿਹੜਾ ਆਇਆ ਹੈ। ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਨੂੰ ਸੱਦਿਆ, ਕਾਰਨ ਭਾਈ ਨੰਦ ਲਾਲ ਜੀ ਫਰਿਆਦ ਬਹਾਦਰ ਸ਼ਾਹ ਦੀ ਲੈ ਕੇ ਦਸਵੇਂ ਪਾਤਸ਼ਾਹ ਜੀ ਕੋਲ ਆਏ ਸਨ। ਨੰਦ ਲਾਲ ਜੀ ਦੇ ਕਹਿਣ ਤੇ ਹੀ ਦਸਵੇਂ ਪਾਤਸ਼ਾਹ ਜੀ ਆਗਰਾ ਚੱਲ ਕੇ ਆਏ ਨੇ। ਸੋ ਨੰਦ ਲਾਲ ਜੀ ਦੇ ਤਾਈ ਮਹਾਰਾਜ ਜੀ ਨੇ ਤੇ ਔਰ ਦੋ ਸਿੰਘ ਜਿਹੜੇ ਸਨ ਉਹਨਾਂ ਨੂੰ ਆਖਿਆ ਹੈ, ਉਹਨਾਂ ਨੂੰ ਮਹਾਰਾਜ ਜੀ ਨੇ ਸਾਰੀ ਗੱਲ ਸੁਣਾਈ ਹੈ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਬਹਾਦਰ ਸ਼ਾਹ ਦੇ ਤਾਈ ਜੋ ਸਵਾਲ ਕਰਨਾ ਚਾਹੁੰਦੇ ਨੇ, ਜੋ ਉਹਦੇ ਤਾਈ ਕੁਛ ਮਹਾਰਾਜ ਜੀ ਆਪਣੇ ਮਨ ਦੇ ਪ੍ਰਸ਼ਨ ਕਹਿ ਲਓ ਜਾਂ ਉਹਦੇ ਕੋਲੋਂ ਕੁਛ ਮਹਾਰਾਜ ਜੀ ਪੁੱਛਣਾ ਚਾਹੁੰਦੇ ਨੇ, ਸਿੰਘਾਂ ਦੇ ਨਾਲ ਸਲਾਹ ਕੀਤੀ ਹੈ ਭਾਈ ਨੰਦ ਲਾਲ ਜੀ ਹੋਣੀ ਔਰ ਦੋ ਸਿੰਘਾਂ ਨੂੰ ਮਹਾਰਾਜ ਜੀ ਨੇ ਸਾਰਾ ਹਵਾਲਾ ਸੁਣਾਇਆ ਹੈ। ਗੁਰੂ ਜੀ ਕਹਿੰਦੇ ਜਿਹੜਾ ਮਾਤੁਲ ਮਾਮਾ ਸੀਗਾ ਨਾ ਸ਼ਾਹ ਦਾ, ਬਹਾਦਰ ਸ਼ਾਹ ਦਾ ਜਿਹੜਾ ਚੱਲ ਕਰਕੇ ਆਇਆ ਸੀ,
1: ਹਾਕਮ ਰਾਜ ਸੰਗ ਇਨ ਦੋਏ,
0: ਤੇ ਇਹਦੇ ਨਾਲ ਦੋ ਵੀ ਹਾਕਮ ਦੋ ਰਾਜੇ ਵੀ ਚੱਲ ਕਰਕੇ ਆਏ ਸਨ ਫਰਿਆਦ ਲੈ ਕੇ ਬਹਾਦਰ ਸ਼ਾਹ ਦੀ। ਉਹਦਾ ਇੱਕ ਮਾਮਾ ਆਇਆ ਸੀ ਤੇ ਦੂਜੇ ਜਿਹੜੇ ਰਾਜੇ ਆਏ ਸਨ, ਤੇ ਅਸੀਂ ਉਦੋਂ ਵੀ ਕਿਹਾ ਸੀ ਕਿ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਪਰ ਤੁਹਾਨੂੰ ਸਾਡਾ ਕੰਮ ਕਰਨਾ ਪਵੇਗਾ, ਹੁਣ ਤੁਸੀਂ ਜਾ ਕਰਕੇ ਉਹਨਾਂ ਨੂੰ ਇਹ ਗੱਲ ਸਮਝਾਉਣਾ ਕਰੋ ਨੰਦ ਲਾਲ ਜੀ ਦੇ ਤਾਈ ਤੇ ਔਰ ਦੋ ਸਿੰਘਾਂ ਦੇ ਤਾਈ। ਗੁਰੂ ਜੀ ਕਹਿ ਰਹੇ ਹਨ
1: ਆਪਣੀ ਕਰ ਲਿਖਤ ਪਠਾਈ,
0: ਜੋ ਮੈਂ ਤੁਹਾਨੂੰ ਲਿਖ ਕੇ ਭੇਜਾਂਗਾ ਨਾ, ਹੁਣ ਇਹ ਗੱਲ ਸਾਰੀ ਕਹਿੰਦੇ ਚੰਗੀ ਤਰ੍ਹਾਂ ਉਸ ਬਹਾਦਰ ਸ਼ਾਹ ਨੂੰ ਸਮਝਾਉਣਾ
1: ਕਰੋ ਇੱਕ ਸਵਾਲ,
0: ਤੇ ਉਹਨੂੰ ਆਖੋ ਕਿ ਸਾਡਾ ਜਿਹੜਾ ਇਹ ਸਵਾਲ ਦੇਣਾ ਕਰੇ, ਅਸੀਂ ਜੋ ਲਿਖ ਰਹੇ ਹਾਂ ਕੁਛ ਲਿਖ ਕੇ ਅਸੀਂ ਭੇਜਾਂਗੇ ਤੁਹਾਡੇ ਤਾਈ ਭਾਈ ਨੰਦ ਲਾਲ ਜੀ ਅਤੇ ਸਿੰਘਾਂ ਨੂੰ, ਕਹਿੰਦੇ ਨੇ ਤੁਸੀਂ ਜਾ ਕੇ ਦੱਸਣਾ ਹੈ ਬਹਾਦਰ ਸ਼ਾਹ ਨੂੰ ਜੋ ਇਹਦੇ ਤੇ ਲਿਖਾਂਗੇ, ਉਹਦਾ ਸਵਾਲ ਸਾਨੂੰ ਚਾਹੀਦਾ ਹੈ ਜਿਸ ਕਰਕੇ ਅਸੀਂ ਇਸ ਬਹਾਦਰ ਸ਼ਾਹ ਨੂੰ ਇਹ ਸਲਤਨਤ ਦਿੱਤੀ ਹੈ ਨਾ, ਅਸੀਂ ਕਾਹਦੇ ਲਈ ਦਿੱਤੀ ਹੈ, ਪਹਿਲੇ ਹੀ ਇਹਦੇ ਨਾਲ ਅਸੀਂ ਸਾਰਾ ਕੁਛ ਸਲਾਹ ਕਰਕੇ ਦੱਸ ਦਿੱਤਾ ਸੀਗਾ ਜਦੋਂ ਇੰਨੇ ਬੰਦੇ ਭੇਜੇ ਸਨ, ਉਹਨਾਂ ਨੂੰ ਸਾਰੀ ਗੱਲ ਸਮਝਾਈ ਸੀ, ਸੋ ਹੁਣ ਤੁਸੀਂ ਜਾ ਕਰਕੇ ਉਹਨੂੰ ਚੇਤੇ ਕਰਾਉਣਾ ਕਰੋ
1: ਪ੍ਰਥਮ ਕੋ ਅਭੈ ਸੰਭਾਰੋ,
0: ਤੇ ਪਹਿਲੇ ਗੱਲ ਹੋਈ ਹੈ, ਹੁਣ ਤਾਂ ਇਹ ਰਾਜਾ ਬਣ ਗਿਆ ਹੈ, ਹੁਣ ਬਾਦਸ਼ਾਹ ਬਣ ਗਿਆ ਹੈ, ਜੋ ਪਹਿਲੇ ਗੱਲ ਦੱਸੀ ਸੀ ਨਾ ਆਖੀ ਸੀਗੀ, ਹੁਣ ਉਹਨੂੰ ਕਰਨ ਦਾ ਸਮਾਂ ਆਇਆ ਹੈ।
1: ਹਮੋ ਕਹਿਓ ਤੁਮ ਨਹਿਨ ਚਿਤਾਰੋ।
0: ਤੇ ਉਸ ਸਮੇਂ ਪਾਤਸ਼ਾਹ

0: ਜੀ ਕਹਿਣ ਲੱਗੇ ਉਹਨੂੰ ਆਖੋ ਕਿ ਜੋ ਅਸੀਂ ਲਿਖ ਕੇ ਦੇ ਰਹੇ ਹਾਂ ਤੇ ਜੋ ਅਸੀਂ ਦੱਸ ਰਹੇ ਹਾਂ ਉਹਦੇ ਬਾਰੇ ਚੰਗੀ ਤਰ੍ਹਾਂ ਵਿਚਾਰ ਕਰਨਾ ਕਰ। ਇੰਜ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲੋਂ ਤਿੰਨਾਂ ਨੇ ਜਿਹੜਾ ਹੈ ਇਹ ਦੋ ਸਿੰਘ ਤੇ ਭਾਈ ਨੰਦ ਲਾਲ ਜੀ ਇਹਨਾਂ ਨੇ ਗੁਰੂ ਜੀ ਕੋਲੋਂ ਬਚਨ ਸਰਵਣ ਕੀਤੇ ਹਨ।
1: ਹੈ ਸਭ ਨਿਸ਼ਚਾ ਤਿੰਨੋ ਬਾਚੀ,
0: ਉਹਨਾਂ ਨੇ ਕਿਹਾ ਮਹਾਰਾਜ ਜੀ ਜ਼ਰੂਰ ਨਿਸ਼ਚੇ ਨਾਲ ਹੀ ਆਪ ਜੀ ਦਾ ਕੰਮ ਅਸੀਂ ਕਰਾਂਗੇ। ਆਪ ਜੀ ਨੇ ਹੁਕਮ ਲਾਇਆ ਹੈ, ਆਪ ਜੀ ਜਿਵੇਂ ਆਖੋਗੇ ਨਿਸ਼ਚੇ ਨਾਲ ਭਰੋਸੇ ਦੇ ਨਾਲ ਅਸੀਂ ਜਿਹੜਾ ਹੈ ਇਹ ਕੰਮ ਕਰਾਂਗੇ।
1: ਸ਼ਾਹੋ ਨਿਕਟ ਚਲ ਗਏ,
0: ਗੁਰੂ ਜੀ ਤੋਂ ਆ ਗਿਆ ਲੈ ਕਰਕੇ ਭਾਈ ਨੰਦ ਲਾਲ ਜੀ ਹੋਣੀ ਤੇ ਔਰ ਉਹ ਸਿੰਘ ਮਹਾਰਾਜ ਜੀ ਤੋਂ ਆਗਿਆ ਲੈ ਕੇ ਰੁਖਸਤ ਹੋਏ ਬਹਾਦਰ ਸ਼ਾਹ ਦੇ ਕੋਲ ਆਏ ਹਨ। ਉੱਥੇ ਆ ਕੇ ਜੁਹਾਰ ਕੀਤਾ, ਬਾਦਸ਼ਾਹ ਨੂੰ ਸਲਾਮਤ ਆਖੀ ਹੈ ਤੇ ਆ ਕਰਕੇ ਬੈਠੇ ਹਨ। ਪਹਿਲੇ ਕਈ ਪ੍ਰਸੰਗ ਜਿਹੜੇ ਨੇ ਸੱਚੇ ਪਾਤਸ਼ਾਹ ਜੀ ਦੇ ਦੱਸੇ ਹਨ, ਜਿਵੇਂ ਹੁੰਦਾ ਨਾ ਹਾਲ ਚਾਲ ਪੁੱਛਣਾ, ਕਈ ਸਵਾਲ ਜਵਾਬ ਹੋਏ ਹਨ। ਗੁਰੂ ਸਾਹਿਬ ਜੀ ਦਾ ਸਾਰਾ ਪ੍ਰਸੰਗ ਦੱਸ ਦਿੱਤਾ ਬਹਾਦਰ ਸ਼ਾਹ ਨੂੰ ਉਹਨਾਂ ਸਿੰਘਾਂ ਨੇ, ਭਾਈ ਨੰਦ ਲਾਲ ਜੀ ਨੇ
1: ਪੂਰਬ ਮੁਖ ਤੇ ਹੀ ਕਹਿ ਦੇਣਾ
0: ਤੇ ਕਹਿੰਦੇ ਪਹਿਲੇ ਹੀ ਅਸੀਂ ਤੁਹਾਨੂੰ ਕਹਿ ਦਿੱਤਾ ਸੀ ਨਾ, ਜਿਵੇਂ ਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਤੇਰੀ ਸਹਾਇਤਾ ਕਰਨ ਤੋਂ ਪਹਿਲਾਂ ਜਿਹੜੇ ਬਚਨ ਆਖੇ ਸਨ ਫਿਰ ਮਹਾਰਾਜ ਜੀ ਨੂੰ ਲਿਖ ਕੇ ਵੀ ਲਏ ਹਨ। ਕੱਲਾ ਮਹਾਰਾਜ ਜੀ ਨੇ ਮੁਖ ਤੋਂ ਨਹੀਂ ਸੀ ਦੱਸੇ, ਮਹਾਰਾਜ ਜੀ ਨੂੰ ਪਤਾ ਸੀ ਕਿ ਕੱਲ ਨੂੰ ਇਹ ਜਿਹੜੇ ਨੇ ਇਹ ਮੁਕਰਨ ਵਾਲੇ ਨੇ, ਤਾਂ ਮਹਾਰਾਜ ਜੀ ਨੇ ਲਿਖ ਕੇ ਭੇਜਿਆ ਸੀ। ਕਹਿੰਦੇ ਜਿਹੜੇ ਲਿਖ ਦਿੱਤੇ ਹਨ
1: ਕੁਛ ਕਰਿਓ,
0: ਗੁਰੂ ਜੀ ਕਹਿੰਦੇ ਅਸੀਂ ਲਿਖਵਾ ਕੇ ਵੀ ਲਿਆ ਤੇਰੇ ਕੋਲੋਂ ਕਿ ਤੂੰ ਇਹ ਇਹ ਕੰਮ ਕਰੇਗਾ ਸਾਡੇ, ਜਦੋਂ ਤੈਨੂੰ ਅਸੀਂ ਬਾਦਸ਼ਾਹੀ ਦਿਆਂਗੇ ਤੇਰੀ ਸਹਾਇਤਾ ਕਰਾਂਗੇ, ਤੈਨੂੰ ਦਿੱਲੀ ਤਖ਼ਤ ਤੇ ਬਿਠਾਵਾਂਗੇ ਤਾਂ ਤੂੰ ਸਾਡੇ ਕੰਮ ਕਰੇਗਾ। ਹੁਣ ਸਮਾਂ ਆਇਆ ਹੈ, ਸਿੰਘਾਂ ਨੇ ਭਾਈ ਨੰਦ ਲਾਲ ਜੀ ਨੇ ਆਖਿਆ ਕਿ ਗੁਰੂ ਜੀ ਆਖਦੇ ਨੇ ਕਿ ਜਿਹੜੇ ਬਚਨ ਤੇਰੇ ਕੋਲੋਂ ਲਿਖਵਾ ਕੇ ਲਏ ਸਨ ਤੂੰ ਤਾਂ ਕਹਿੰਦੇ ਹੁਣ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਦਾ। ਗੁਰੂ ਸਾਹਿਬ ਜੀ ਪੁੱਛਦੇ ਨੇ ਕੀ ਹੋਇਆ, ਸਮਾਂ ਜਿਹੜਾ ਲੰਘਦਾ ਜਾ ਰਿਹਾ, ਉਹਨਾਂ ਦੇ ਬਾਰੇ ਗੱਲ ਕਰਨਾ ਕਰ। ਇੰਨਾ ਸਮਾਂ ਲੰਘ ਗਿਆ, ਕਹਿੰਦੇ ਤੇਰੇ ਯਾਦ ਵਿੱਚ ਉਹ ਬਚਨ ਆਏ ਨੀ ਅਜੇ ਤੱਕ, ਹਾਲੇ ਤੱਕ ਇੰਜ ਹੀ ਬੈਠਿਆ ਹੋਇਆ, ਇਵੇਂ ਹੀ ਕਹਿੰਦੇ ਇੱਧਰ ਉੱਧਰ ਦੀਆਂ ਗੱਲਾਂ ਕਈ ਸਵਾਲ ਸ਼ੰਕੇ ਲੈ ਕੇ ਆਉਂਦਾ ਹੈ। ਜਿਹੜੇ ਕੰਮ ਗੁਰੂ ਸਾਹਿਬ ਜੀ ਨੇ ਕਰਨ ਲਈ ਆਖੇ ਸਨ, ਕਾਰਜ ਆਖੇ ਸਨ, ਉਹ ਤਾਂ ਤੈਅ ਕੀਤੇ ਹੀ ਨਹੀਂ, ਮਹਾਰਾਜ ਜੀ ਪੁੱਛਦੇ ਪਏ ਹਨ। ਸੋ ਨੰਦ ਲਾਲ ਜੀ ਆਦਿ ਸਿੰਘਾਂ ਨੇ ਕਿਹਾ ਗੁਰੂ ਜੀ ਨੇ ਸਾਨੂੰ ਜਿਹੜਾ ਹੈ ਕੋਲ ਸੱਦ ਕੇ, ਨੇੜੇ ਸੱਦ ਕੇ ਇਹ ਬਚਨ ਕੀਤੇ ਹਨ। ਇਹ ਸਵਾਲ ਸਾਡਾ ਜਿਹੜਾ ਹੈ ਨਾ ਉਹ ਦਿੱਲੀਪੁਰ, ਦਿੱਲੀ ਦਾ ਮਾਲਕ ਜਿਹੜਾ ਹੈ ਨਾ ਤੂੰ ਹੁਣ ਬਣ ਕਰਕੇ ਬੈਠਿਆ ਹੈ, ਤੇਰੇ ਤਾਈ ਮਹਾਰਾਜ ਜੀ ਨੇ ਸਵਾਲ ਪੁੱਛਣ ਲਈ ਸਾਨੂੰ ਆਖਿਆ ਹੈ। ਹੁਣ ਤੇਰਾ ਕੰਮ ਹੈ, ਕਹਿੰਦੇ ਜੇ ਕਰਕੇ ਤੂਨੇ ਗੁਰੂ ਸਾਹਿਬ ਜੀ ਨੂੰ ਬਚਨ ਕੀਤੇ ਸਨ ਉਹਨਾਂ ਬਚਨਾਂ ਨੂੰ ਪੂਰੇ ਕਰਨਾ, ਇਹ ਤੁਹਾਡਾ ਕੰਮ ਹੈ, ਜਿਹੜੇ ਬਚਨ ਕੀਤੇ ਉਹਨਾਂ ਤੇ ਟਿਕਣਾ ਹੈ। ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਤੈਨੂੰ ਪ੍ਰਾਪਤ ਹੋਵੇਗੀ, ਗੁਰੂ ਜੀ ਤੇਰੇ ਤੇ ਪ੍ਰਸੰਨ ਹੋਣਗੇ, ਮਹਾਰਾਜ ਜੀ ਖੁਸ਼ ਹੋਣਗੇ।
1: ਆਪਨੋ ਭਨਿਓ ਪੂਰ ਕਰ ਦੀਜੈ,
0: ਹੁਣ ਤੇਰਾ ਕੰਮ ਹੈ ਕਿ ਜੈ ਤੇ ਬਚਨ ਕੀਤੇ ਨੇ ਉਹਨਾਂ ਬਚਨਾਂ ਤੇ ਟਿਕਣਾ ਹੈ, ਪੂਰੇ ਕਰਨੇ ਹਨ।
1: ਲੋਕ ਪਰਲੋਕ ਆਨੰਦ ਕੋ ਲੀਜੈ,
0: ਤੇਰਾ ਜਸ ਹੋਵੇਗਾ ਲੋਕ ਪਰਲੋਕ ਦੇ ਵਿੱਚ, ਬਹਾਦਰ ਸ਼ਾਹ ਤੈਨੂੰ ਸੁੱਖ ਪ੍ਰਾਪਤ ਹੋਵੇਗਾ ਜੇ ਤੂੰ ਬਾਜਾ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਮੰਨ ਲਵੇਗਾ ਨਾ, ਕਹਿੰਦੇ ਤੈਨੂੰ ਲੋਕ ਪਰਲੋਕ ਦਾ ਸੁੱਖ ਪ੍ਰਾਪਤ
1: ਹੋਵੇਗਾ।
0: ਇਹ ਬਚਨ ਸੁਣ ਕੇ ਸਿੰਘਾਂ ਦੇ ਭਾਈ ਨੰਦ ਲਾਲ ਜੀ ਦੇ ਬਹਾਦਰ ਸ਼ਾਹ ਸਿੰਘਾਂ ਨੂੰ ਕਹਿਣ
1: ਲੱਗਾ,
0: ਕਹਿੰਦੇ ਮੈਂ ਜ਼ਰੂਰ ਇਹਨਾਂ ਦਾ ਸਵਾਲ ਦਿਆਂਗਾ, ਜਿਹੜੇ ਸਵਾਲ ਕੀਤੇ ਨੇ ਇਹਨਾਂ ਦਾ ਜਵਾਬ ਉੱਤਰ ਜਿਹੜਾ ਹੈ ਜ਼ਰੂਰ ਦੱਸਾਂਗਾ।
1: ਲਖਾਂ ਪਰੰਤ ਜੋ ਹੋਏ ਸੁਖਾਰੋ,
0: ਜਿਵੇਂ ਮੈਨੂੰ ਚੰਗਾ ਲੱਗੇਗਾ ਮੈਂ ਸਲਾਹ ਕਰਕੇ ਸਾਰਿਆਂ ਦੇ ਨਾਲ, ਮੇਰੀ ਵੀ ਇੱਛਾ ਹੈ ਕਹਿੰਦੇ ਕਿ ਗੁਰੂ ਸਾਹਿਬ ਜੀ ਦੇ ਕੰਮ ਕਰਨ ਵਾਲੇ ਨੇ, ਮੈਂ ਜ਼ਰੂਰ ਗੁਰੂ ਸਾਹਿਬ ਜੀ ਦਾ ਜਵਾਬ ਦਈ ਹਾਂ, ਮੈਂ ਜ਼ਰੂਰ ਜਵਾਬ ਦਿਆਂਗਾ, ਕੰਮ ਕਰਾਂਗਾ। ਅਜੇ ਕਈ ਜਿਹੜੇ ਨੇ ਕੰਮ ਔਰ ਕਰਨ ਵਾਲੇ ਹਨ,
1: ਦੇਨ ਉਚਿਤ ਮਿਲ ਸਕਲ ਵਿਚਾਰੋ,
0: ਕਿਵੇਂ ਗੁਰੂ ਸਾਹਿਬ ਜੀ ਨੂੰ ਇਸ ਦਾ ਜਵਾਬ ਦੇਣਾ ਹੈ, ਕੀ ਕਰਨਾ ਹੈ, ਇਹ ਸਾਰੀ ਗੱਲ ਮੈਂ ਪਹਿਲੇ ਆਪਣੇ ਲੋਕਾਂ ਦੇ ਨਾਲ ਵਿਚਾਰਨ ਕਰਾਂਗਾ, ਸਲਾਹ ਲਿਆਂਗਾ ਤਿੰਨਾਂ ਦੀ, ਫਿਰ ਅੱਗੇ ਆਪ ਜੀਆਂ ਨੂੰ ਦੱਸਾਂਗਾ।
1: ਹੋਏ ਪ੍ਰਾਤ ਗੁਰ ਕਰੋ ਹਕਾਰਨ।
0: ਜਾਂ ਤਾਂ ਸਵੇਰ ਹੁੰਦੇ ਆ ਸਾਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇੱਥੇ ਮਹਿਲਾਂ ਦੇ ਵਿੱਚ ਸੱਦ ਕਰਕੇ
1: ਉਚਾਰਨ,
0: ਉਹਨਾਂ ਕੋਲੋਂ ਹੀ ਮੈਂ ਸਾਰੇ ਬਚਨ ਸਰਵਣ ਕਰਾਂਗਾ ਕਿ ਗੁਰੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਨੇ, ਕੀ ਗੁਰੂ ਸਾਹਿਬ ਜੀ ਦੀ ਮੰਗ ਹੈ, ਉਹ ਮੈਂ ਆਪ ਗੁਰੂ ਸਾਹਿਬ ਜੀ ਨੂੰ ਪੁੱਛ ਲਵਾਂਗਾ। ਤੁਸੀਂ ਕਹਿੰਦੇ ਅੱਗੇ ਜਾਣਾ ਕਰੋ, ਪਿੱਛੇ ਮੈਂ ਸਾਰਾ ਜਿਹੜਾ ਹੈ ਉਹ ਤਿਆਰ ਕਰਕੇ ਗੁਰੂ ਜੀ ਨੂੰ ਕੀ ਦੱਸਣਾ ਕਿਵੇਂ ਕਰਨਾ, ਇੰਜ ਵਿਉਂਤ ਬਣਾ ਕੇ ਮੈਂ ਸਾਰੇ ਸਵਾਲਾਂ ਦਾ ਜਵਾਬ ਦਿਆਂਗਾ। ਤੇ ਗੁਰੂ ਸਾਹਿਬ ਜੀ ਨੂੰ ਵੀ ਮੇਰੇ ਇਸ ਕੰਮ ਤੋਂ ਜਿਹੜੀ ਹੈ ਉਹ ਖੁਸ਼ੀ ਪ੍ਰਾਪਤ ਹੋਵੇਗੀ, ਗੁਰੂ ਜੀ ਪ੍ਰਸੰਨ ਹੋਣਗੇ। ਇੰਜ ਕਹਿ ਕੇ ਬਹਾਦਰ ਸ਼ਾਹ ਨੇ ਨਾ ਉਹ ਸਾਰਾ ਦਿਨ ਜਿਹੜਾ ਹੈ ਉਹ ਬਤੀਤ ਕੀਤਾ। ਇੱਕ ਦਿਨ ਕਹਿੰਦੇ ਅਜਾਈ ਗਵਾ ਦਿੱਤਾ ਹੈ,
1: ਪ੍ਰਭਾਤ ਦੀਵਾਨ ਲਗਾਇਓ।
0: ਦੂਜਾ ਦਿਨ ਚੜਿਆ ਪ੍ਰਭਾਤ, ਸਵੇਰ ਹੁੰਦਿਆਂ ਸਾਰੀ ਇੱਕ ਦੀਵਾਨ ਜਿਹੜਾ ਲੱਗਿਆ ਹੈ,
1: ਉਮਰਾਵਹ ਕਾਰਨ ਆਏ,
0: ਸਾਰੇ ਜਿਹੜੇ ਉਮਰਾਓ ਸਨ, ਸੂਬੇਦਾਰ ਆਦਿ, ਕਈ ਜਿਹੜੇ ਮੰਨੇ ਪਰਮੰਨੇ ਕਾਜ਼ੀ ਮੰਤਰੀ ਜਿੰਨੇ ਵੀ ਹੁੰਦੇ ਨੇ ਚਲਾਉਣ ਵਾਲੇ ਰਾਜ ਭਾਗ ਨੂੰ ਵੇਖਣ ਵਾਲੇ, ਉਹ ਚੱਲ ਕਰਕੇ ਦੀਵਾਨ ਦੇ ਵਿੱਚ ਬਾਦਸ਼ਾਹ ਦੀ ਹਜ਼ੂਰੀ ਵਿੱਚ ਆਏ ਹਨ।
1: ਸ੍ਰੀ ਗੁਰੂ ਚਲੀਏ ਸ਼ਾਹ ਬੁਲਾਏ,
0: ਸਾਰਿਆਂ ਨੂੰ ਉਹਨਾਂ ਦੇ ਜਿਹੜੇ ਸਲਾਹਕਾਰ ਸਨ ਸਿਪਾਹੀ ਸਨ ਉਹਨਾਂ ਨੇ ਜਾ ਜਾ ਕੇ ਆਖਿਆ ਕਿ ਤੁਹਾਨੂੰ ਬਾਦਸ਼ਾਹ ਆਪਣੇ ਮਹਿਲਾਂ ਦੇ ਵਿੱਚ ਦੀਵਾਨ ਵਿੱਚ ਸੱਦ ਰਿਹਾ ਹੈ, ਸਾਰਿਆਂ ਨੂੰ ਉੱਥੇ ਆਉਣਾ ਚਾਹੀਦਾ ਹੈ। ਉਹ ਸਾਰਿਆਂ ਨੂੰ ਸੱਦਾ ਦੇਣ ਲਈ ਇੰਨੇ ਕਹਿੰਦੇ ਬੰਦੇ ਭੇਜੇ ਹਨ।
1: ਹੈ ਅਰੋਹ ਕਰ ਗਏ ਗੁਸਾਈ,
0: ਤੇ ਉੱਥੇ ਜਿੱਥੇ ਬੰਦੇ ਗਏ ਨੇ, ਦੂਜੇ ਪਾਸੇ ਮਹਾਰਾਜ ਜੀ ਨੂੰ ਵੀ ਆਖਿਆ ਕਿ ਆਪ ਜੀ ਵੀ ਚੱਲ ਕਰਕੇ ਆਓ। ਤਾਂ ਜਦੋਂ ਬੰਦੇ ਆਏ ਮਹਾਰਾਜ ਜੀ ਨੂੰ ਲੈਣ ਲਈ, ਪਾਤਸ਼ਾਹ ਜੀ ਆਪਣੇ ਕੋੜੇ ਤੇ ਸਵਾਰ ਹੋ ਕਰਕੇ ਗਏ ਹਨ। ਜਿੱਥੇ ਬਾਦਸ਼ਾਹ ਬੈਠਿਆ ਸੀ ਨਾ ਮਹਾਰਾਜ ਜੀ ਕੋੜੇ ਸਮੇਤ ਹੀ, ਹੁਣ ਸੱਚੇ ਪਾਤਸ਼ਾਹ ਜੀ ਗਏ ਹਨ। ਗੁਰੂ ਸਾਹਿਬ ਜੀ ਨੂੰ ਵੇਖ ਕੇ ਕਿ ਉਹ ਉਮਰਾਓ ਕੀ ਬਹਾਦਰ ਸ਼ਾਹ ਆਦਿ ਸਾਰਿਆਂ ਨੇ ਸਲਾਮਾਂ ਕੀਤੀਆਂ, ਗੁਰੂ ਜੀ ਦੇ ਅੱਗੇ ਸੀਸ ਚੁਕਾਇਆ ਹੈ, ਮਹਾਰਾਜ ਜੀ ਸਿੱਧਾ ਹੀ ਵਿੱਚ ਜਾ ਕਰਕੇ ਮਹਾਰਾਜ ਜੀ ਨੇ ਸਭਾ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਸਾਰਿਆਂ ਦੇ ਵਿੱਚ ਮਹਾਰਾਜ ਜੀ ਕੋੜਾ ਲੈ ਕਰਕੇ ਆਏ ਹਨ,
1: ਨਿਕਟ ਬਿਠਾਏ
0: ਤੇ ਸਾਹਣੇ ਫਿਰ ਸਤਿਕਾਰ ਕੀਤਾ, ਮਹਾਰਾਜ ਹੁਣ ਆ ਕਰਕੇ ਇੱਥੇ ਬਿਰਾਜਮਾਨ ਹੋਣਾ ਕਰੋ। ਬਹਾਦਰ ਸ਼ਾਹ ਦੀ ਬੇਨਤੀ ਕਬੂਲ ਕਰਕੇ ਪਾਤਸ਼ਾਹ ਜੀ ਥੱਲੇ ਆਏ, ਫਿਰ ਆ ਕੇ ਉਹਨੇ ਚੰਦਨ ਦੀ ਚੌਕੀ ਦਿੱਤੀ ਹੈ,
1: ਚੰਦਨ ਕੀ ਚੌਕੀ ਛਬ ਪਾਏ,
0: ਤੇ ਸੋਹਣੀ ਚੰਦਨ ਦੀ ਚੌਕੀ ਤੇ ਸਿੰਘਾਸਣ ਤੇ ਮਹਾਰਾਜ ਜੀ ਨੂੰ ਬਿਰਾਜਮਾਨ ਸ਼ੁਭਾਯਮਾਨ ਕੀਤਾ ਹੈ।
1: ਪ੍ਰਥਮ ਪ੍ਰਸੰਗ ਜੰਗ ਕੇ ਕਹਨੇ,
0: ਪਹਿਲੇ ਕਈ ਜੰਗ ਦੇ ਪ੍ਰਸੰਗ ਚੱਲੇ, ਆਪਸ ਦੇ ਵਿੱਚ ਜੰਗ ਦੀ ਗੱਲ ਹੋਈ ਹੈ,
1: ਆਦਿ ਅਨੰਦਪੁਰ ਸੁਨੇ ਸੋ ਭਨੇ,
0: ਤੇ ਅਨੰਦਪੁਰ ਵਿੱਚ ਜਿਵੇਂ ਜੰਗ ਹੋਏ ਹਨ, ਯੁੱਧ ਹੋਏ ਹਨ, ਚਮਕੌਰ ਦੀ ਗੜੀ ਦੇ ਆਦਿਕ ਜਿੰਨੇ ਵੀ ਪਾਤਸ਼ਾਹ ਜੀ ਨੇ ਯੁੱਧ ਕੀਤੇ ਸਨ, ਉਹਨਾਂ ਸਾਰਿਆਂ ਦੀਆਂ ਉੱਥੇ ਗੱਲਾਂ ਹੋਈਆਂ ਹਨ।
1: ਗੁਰੂ ਵੀਰਤਾ ਪਹਾਰੀ,
0: ਗੁਰੂ ਸਾਹਿਬ ਜੀ ਦੀ ਐਸੀ ਸੂਰ ਵੀਰਮਤਾ ਨੂੰ ਸੁਣ ਕਰਕੇ ਸਾਰੇ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਤੋਂ ਪ੍ਰਸੰਨ ਹੋ ਰਹੇ ਸਨ, ਮਹਾਰਾਜ ਜੀ ਦਾ ਜਸ ਕਰ ਰਹੇ ਸਨ।
1: ਸਰਬ ਸਰਾਹਤ ਸਭਾ ਮਝਾਰੀ,
0: ਉਸ ਸਭਾ ਦੇ ਵਿੱਚ ਦੀਵਾਨ ਦੇ ਵਿੱਚ ਗੱਲਾਂ ਹੋ ਰਹੀਆਂ ਨੇ, ਪਾਤਸ਼ਾਹ ਜੀ ਦਾ ਜਸ ਹੋ ਰਿਹਾ ਹੈ, ਜੰਗ ਦੀਆਂ ਗੱਲਾਂ ਚੱਲ ਰਹੀਆਂ ਨੇ, ਗੁਰੂ ਜੀ ਦੀ ਬਹਾਦਰੀ ਦੀਆਂ ਸਾਰੀਆਂ ਗੱਲਾਂ ਕਰ ਰਹੇ ਹਨ।
1: ਬਹਾਦਰ ਸ਼ਾਹ ਉਚਾਰਾ,
0: ਫਿਰ ਬਹਾਦਰ ਸ਼ਾਹ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਖਿਆ ਹੈ,
1: ਆਪਣੋ ਸਵਾਲ ਉਦਾਰਾ,
0: ਹੇ ਪਾਤਸ਼ਾਹ ਜੀ ਆਪ ਜੀ ਦਾ ਕੀ ਸਵਾਲ ਹੈ, ਆਪ ਜੀ ਮੇਰੇ ਤਾਈਂ ਕੀ ਹੁਕਮ ਲਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਦੱਸਣਾ ਕਰੋ।
1: ਉਮਰਾਓ ਸਭਾ ਸਦ ਗਏ,
0: ਜਦੋਂ ਸਾਰੇ ਉਮਰਾਓ ਸਭਾ ਦੇ ਵਿੱਚ ਬੈਠੇ ਹੋਏ ਸਭਾ ਸਦ ਜਿੰਨੇ ਮੈਂਬਰ ਸਨ ਉਹ ਉੱਠ ਕਰਕੇ ਗਏ ਹਨ, ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹਾਦਰ ਸ਼ਾਹ ਦੇ ਤਾਈਂ ਇਹ ਬਚਨ ਕੀਤੇ ਹਨ, ਉਸ ਨੂੰ ਆਖਿਆ ਹੈ,
1: ਹਿੰਦਵਾਨੇ ਸੰਗ ਦਰੋਹ ਕਰੰਤੇ,
0: ਜੀ ਹਾਂ ਕਹਿੰਦੇ ਤੁਸੀਂ ਜਿਹੜੇ ਤੁਰਕੜੇ ਸੀ ਨਾ, ਉਹ ਹਿੰਦੂਆਂ ਨੇ ਇਸ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਹਿੰਦੂਆਂ ਦੇ ਨਾਲ ਆਦਿ ਲੋਕਾਂ ਦੇ ਨਾਲ ਤੁਸਾਂ ਨੇ ਬੜਾ ਭਾਰੀ ਦਰੋਹ ਕੀਤਾ ਹੈ, ਤੁਸੀਂ ਉਹਨਾਂ ਨੂੰ ਦੁੱਖ ਦਿੱਤਾ ਹੈ, ਦਰੋਹ ਨੂੰ ਕਮਾਇਆ ਹੈ,
1: ਦੋਹੇ ਪਦਰ ਕੋ ਬਹੁ ਬਹਕੰਤੇ,
0: ਤੇ ਨਾਲੇ ਦਰੋਹ ਵੀ ਕੀਤਾ ਹੈ, ਦੁੱਖ ਦਿੱਤਾ ਹੈ, ਤੇ ਤੁਹਾਡੇ ਜਿਹੜੇ ਵੱਡੇ ਵੱਡੇ ਸਨ ਉਹਨਾਂ ਨੇ ਬਹੁਤ ਇੱਥੇ ਉਹਨਾਂ ਨੂੰ ਕਸ਼ਟ ਦਿੱਤਾ, ਤੇ ਹੁਣ ਗੱਲਾਂ ਕਰ ਕਰਕੇ ਸਾਨੂੰ ਭਰਮਾਉਂਦੇ ਰਹੇ ਹੋ, ਅਸੀਂ ਗੱਲ ਕਰਦੇ ਸੀਗੇ ਤੁਸੀਂ ਭਰਮਾਂ ਦੇ ਵਿੱਚ ਸਾਨੂੰ ਪਾਉਣਾ ਚਾਹੁੰਦੇ ਹੋ,
1: ਜੁਰਮੀ ਕਰਤ ਰਹੇ ਬਹੁ ਭਾਰੀ,
0: ਐਸੇ ਤੁਹਾਡੇ ਵੱਡੇ ਵਡੇਰੇ ਜਿੰਨੇ ਬਾਦਸ਼ਾਹ ਨੌਰੰਗੇ ਔਰੰਗਜ਼ੇਬ ਵਰਗੇ ਹੋਏ ਸਾਰੇ ਜ਼ੁਲਮੀ ਹੋਏ ਹਨ,
1: ਹਮਾਰੇ ਸੋ ਦੁਰਚਾਰੀ,
0: ਤੁਹਾਡੇ ਪਿਤਾ ਨੇ ਸਾਡੇ ਪਿਤਾ ਜੀ ਨਾਲ ਵੀ ਬਹੁਤ ਦੁਰਾਚਾਰ ਕੀਤਾ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਹੈ, ਪਾਤਸ਼ਾਹ ਜੀ ਨੂੰ ਦੁੱਖ ਤਸੀਹੇ ਦਿੱਤੇ ਹਨ,
1: ਆਦਿਕ ਸੋ ਬੁਰਾ ਕਰਨ ਤੇ,
0: ਨਾਲੇ ਤੁਸਾਣੇ ਕਈ ਜਿਹੜੇ ਦਿਜ ਆਦਿਕ ਸਨ ਬ੍ਰਾਹਮਣ ਸਨ ਉਹਨਾਂ ਨੂੰ ਵੀ ਦੁੱਖ ਦਿੱਤਾ। ਸਵਾ ਮਨ ਜੰਜੂ ਕਹਿੰਦੇ ਨੌਰੰਗਾ ਔਰੰਗਜ਼ੇਬ ਨਿਤ ਦਾ ਜਿਹੜੇ ਬ੍ਰਾਹਮਣ ਸਨ ਉਹਨਾਂ ਦੇ ਗਲ ਵਿੱਚੋਂ ਲਾਉਂਦਾ ਸੀ, ਇੰਜ ਸਵਾ ਮਨ ਉਹਨਾਂ ਦੀ ਗਿਣਤੀ ਸਾਧ ਸੰਗਤ ਜੀ ਕਰਕੇ ਪ੍ਰਸ਼ਾਦਾ ਛਕਦਾ ਸੀ। ਗੁਰੂ ਜੀ ਇਹ ਗੱਲਾਂ ਦੱਸ ਰਹੇ ਨੇ ਬਾਦਸ਼ਾਹ ਨੂੰ, ਕਹਿੰਦੇ ਤੂੰ ਹੁਣ ਸਾਨੂੰ ਪਰਮਾਂ ਵਿੱਚ ਪਾਉਣਾ ਚਾਹੁੰਦਾ, ਅਸੀਂ ਤੈਨੂੰ ਜਿਹੜੇ ਕੰਮ ਦੱਸੇ ਸੀ ਉਹ ਕੰਮ ਤਾਂ ਤੈਂ ਕੀਤੇ ਨਹੀਂ, ਪਹਿਲੇ ਵੀ ਤੁਹਾਡੇ ਵੱਡੇ ਵੱਡੇ ਯਾਨੀ ਬੜਾ ਦਰੋਹ ਕਮਾਇਆ ਹੈ, ਪਾਪ ਕੀਤਾ ਹੈ, ਬ੍ਰਾਹਮਣਾਂ ਨੂੰ ਦੁੱਖ ਦਿੱਤਾ, ਸਾਡੇ ਗੁਰੂਆਂ ਨੂੰ ਦੁੱਖ ਦਿੱਤਾ ਹੈ, ਤੇ ਸ਼ਰ੍ਹਾਂ ਦੀਆਂ ਗੱਲਾਂ ਕਰ ਕਰਕੇ ਆਪਣੇ ਮੁਤਾਬਕ ਹੀ ਕੁਮਤ ਕੁਚਾਲੀ ਨੂੰ ਜਿਹੜਾ ਹੈ ਉਹ ਪ੍ਰਸਾਰਿਆ ਹੈ, ਤੇ ਨਾਲੇ ਸਾਡੇ ਨਾਲ ਬੜੇ ਜੰਗ ਯੁੱਧ ਕੀਤੇ ਹਨ,
1: ਸਿਰਹੰਦ ਕੋ ਬੜੋ ਮਰਾਏ,
0: ਐਸਾ ਤੁਹਾਡਾ ਜਿਹੜਾ ਇੱਕ ਸਾਥੀ ਹੈ ਨਾ ਸਰਹੰਦ ਦਾ, ਆਪਣੇ ਆਪ ਨੂੰ ਉਮਰਾਓ ਸੂਬੇਦਾਰ ਖਵਾਉਣ ਵਾਲਾ ਵਜੀਦ ਖਾਨ ਸਰਹੰਦ ਦਾ ਜਿਹੜਾ ਸੂਬੇਦਾਰ ਹੈ,
1: ਬਾਲਕ ਸਾਹਿਬ ਜਾਦੇ ਗਹੇ,
0: ਇਹ ਬਹਾਦਰ ਸ਼ਾਹ ਤੈਨੂੰ ਪਹਿਲੇ ਵੀ ਅਸੀਂ ਦੱਸਿਆ ਸੀ, ਉਸ ਨੇ ਸਾਡੇ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਫੜ ਕਰਕੇ,
1: ਬਿਨਾ ਦੋਸ਼ ਸੰਘਾਰਨ ਚਾਹੇ,
0: ਉਹਨਾਂ ਮਾਸੂਮ ਜਿੰਦਾਂ ਨੂੰ ਬਿਗਰ ਕੋਈ ਦੋਸ਼ ਤੇ ਹੀ ਉਹਨਾਂ ਤੇ ਫਤਵਾ ਜਾਰੀ ਕਰਵਾ ਕੇ ਉਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਫਿਰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ, ਐਸੇ ਭੈੜੇ ਪਾਪ ਉਸ ਵਜੀਦ ਖਾਨ ਨੇ ਕੀਤੇ ਹਨ, ਇੰਜ ਇਕਣੀ ਕਈ ਉਮਰਾਵ ਹਨ, ਜਿਵੇਂ ਜ਼ਬਰਦਸਤ ਖਾਨ ਨਾ ਕਸ਼ਮੀਰ ਦਾ ਉਮਰਾਵ ਸੀਗਾ, ਤੇ ਇਹਨੇ ਵੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਹਨੇ ਆਪਣੀਆਂ ਫੌਜਾਂ ਭੇਜੀਆਂ, ਨਾਲੇ ਔਰ ਲਾਹੌਰ ਦਾ ਜਿਹੜਾ ਸੂਬੇਦਾਰ ਸੀ ਖਾਨ ਮੁਹੰਮਦ ਜ਼ਕਰੀਆ ਖਾਨ ਆਦਿਕ, ਇਹ ਜਿੰਨੇ ਵੀ ਤੁਹਾਡੇ ਉਮਰਾਓ ਨੇ ਸਾਰਿਆਂ ਨੇ ਕਹਿੰਦੇ ਸਾਡੇ ਨਾਲ ਦਰੋਹ ਕਮਾਇਆ ਹੈ, ਸਾਡੇ ਤੇ ਚੜ ਕੇ ਆਏ, ਜੰਗ ਯੁੱਧ ਕੀਤੇ, ਤੇ ਐਸੇ ਜਿਹੜੇ ਉਮਰਾਵ ਹਨ ਨਾ ਜਿਹੜੇ ਦੁੱਖ ਦੇਣ ਵਾਲੇ ਗੋ ਗਰੀਬ ਨੂੰ ਮਾਰਨ ਵਾਲੇ, ਐਸੇ ਸਾਰਿਆਂ ਨੂੰ ਫੜਨ ਲਈ ਤੈਨੂੰ ਆਖਿਆ ਸੀ ਬਹਾਦਰ ਸ਼ਾਹ ਨੂੰ ਮਹਾਰਾਜ ਜੀ, ਉਹ ਗੱਲ ਚੇਤੇ ਕਰਵਾ ਰਹੇ ਨੇ ਕਿ ਤੇਰਾ ਕੰਮ ਕੀ ਸੀ, ਅਸੀਂ ਕਿਹਾ ਸੀ ਤੈਨੂੰ ਬਾਦਸ਼ਾਹੀਅਤ ਤਾਂ ਦੇਵਾਂਗੇ ਜੇ ਤੂੰ ਇਹਨਾਂ ਨੂੰ ਫੜ ਕੇ ਸਾਨੂੰ ਦੇਗਾ, ਹੁਣ ਉਹ ਸਮਾਂ ਆਇਆ ਹੈ, ਐਸੇ ਜਿੰਨੇ ਵੀ ਉਮਰਾਵ ਹਨ ਜਿਹੜੇ ਕੁ ਕਰਮ ਹਨ ਭੈੜੇ ਕਰਮ ਕਮਾਉਣ ਵਾਲੇ ਜ਼ੁਲਮੀ ਲੋਕ ਹਨ, ਜ਼ੁਲਮ ਕਰਨ ਵਾਲੇ ਮਜ਼ਲੂਮਾਂ ਤੇ, ਉਹਨਾਂ ਸਾਰਿਆਂ ਨੂੰ ਫੜ ਫੜ ਕੇ ਉਹਨਾਂ ਨੂੰ ਉੱਥੋਂ ਚੱਕ ਕੇ ਜਿੱਥੇ ਵੀ ਉਹ ਹੋਣ ਉੱਥੋਂ ਉਹਨਾਂ ਨੂੰ ਫੜ ਕਰਕੇ ਇੱਥੇ ਲਿਆਉਣਾ ਕਰ, ਉਹਨਾਂ ਨੂੰ ਬੰਧ ਕੇ ਉਹਨਾਂ ਨੂੰ ਜਾਂ ਤਾਂ ਫੜ ਕਰਕੇ ਸਾਨੂੰ ਦੇਣਾ ਕਰ, ਸੌਂਪਣਾ ਕਰ, ਉਹਨਾਂ ਨੂੰ ਸੂਲੀ ਤੇ ਝਾੜਨਾ ਹੈ ਕਿ ਫਾਹੀ ਦੇਣੀ ਹੈ, ਉਹ ਅਸੀਂ ਆਪ ਜਿਹੜਾ ਹੈ ਵਿਚਾਰ ਕਰਾਂਗੇ, ਅਸੀਂ ਪਲਟਾ ਕਹਿੰਦੇ ਉਹਨਾਂ ਨੇ ਜਿਹੜੇ ਕੰਮ ਕੀਤੇ ਉਹਦੀ ਸਜ਼ਾ ਦੇਵਾਂਗੇ। ਸਾਧ ਸੰਗਤ ਜੀ ਖਾਲਸੇ ਦੇ ਵਿੱਚ ਸਿੱਖਾਂ ਦੇ ਵਿੱਚ ਬਦਲਾ ਨਹੀਂ ਆਉਂਦਾ, ਸਾਡੇ ਵਿੱਚ ਕੀਤੇ ਗੁਣਾਂ ਦੀ ਸਜ਼ਾ ਆਉਂਦੀ ਹੈ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮਹਾਰਾਜ ਜੀ ਨੇ ਬਦਲੇ ਦੀ ਗੱਲ ਕੀਤੀ ਹੈ। ਜੇ ਬੰਦਾ ਸਿੰਘ ਬਹਾਦਰ ਜੀ ਨੂੰ ਇੱਥੋਂ ਥਾਪੜਾ ਦੇ ਕਰਕੇ ਤੋਰਿਆ ਨਾ, ਇਹ ਨਹੀਂ ਕਿਹਾ ਕਿ ਬਦਲਾ ਲੈਣਾ, ਮਹਾਰਾਜ ਜੀ ਨੇ ਕਿਹਾ ਜ਼ੁਲਮਾਂ ਦਾ ਨਾਸ਼ ਕਰਨਾ, ਕੀਤੇ ਹੋਏ ਜਿਹੜੇ ਪਾਪ ਗੁਣਾਂ ਨੇ ਉਹਨਾਂ ਦੀ ਉਹਨਾਂ ਨੂੰ ਸਜ਼ਾ ਦੇਣੀ ਹੈ, ਇਹ ਮਹਾਰਾਜ ਜੀ ਦਾ ਕੰਮ ਹੈ। ਅਸੀਂ ਕਹਿ ਦਿੰਦੇ ਮਹਾਰਾਜ ਜੀ ਨੇ ਬਦਲਾ ਦੇਣ ਲਈ ਜਿਹੜਾ ਹੈ ਭੇਜਿਆ ਹੈ। ਸੋ ਸਿੱਖਾਂ ਦੇ ਵਿੱਚ ਬਦਲਾ ਲੈਣਾ ਉਹ ਨਿੱਜੀ ਸਵਾਰਥ ਲਈ ਨਹੀਂ ਹੋਇਆ ਕਰਦਾ, ਸਿੱਖਾਂ ਦੇ ਲਈ ਸਾਰਿਆਂ ਦੇ ਕਲਿਆਣ ਲਈ ਜਿਹੜਾ ਹੈ, ਕਿਸੇ ਨੂੰ ਮਾਰਿਆ ਜਾਂਦਾ ਉਹਦਾ ਅੰਤ ਕੀਤਾ ਜਾਂਦਾ, ਉਹਨੂੰ ਉਹਦੇ ਕਰਮਾਂ ਦੀ ਸਜ਼ਾ ਦਿੱਤੀ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਫੜ ਕੇ ਦੇਣਾ ਘਰ, ਉਹਨਾਂ ਨੂੰ ਸੂਲੀ ਤੇ ਝਾੜਨਾ ਕਿ ਫਾਹੀ ਦੇਣਾ, ਸੂਲੀ ਤੇ ਝਾੜਨ ਦਾ ਤੇ ਫਾਹੀ ਦੇਣਾ ਵੱਖਰਾ ਵੱਖਰਾ ਹੁੰਦਾ ਹੈ, ਕੀ ਉਹਨਾਂ ਨੂੰ ਮਾਰਨਾ ਕੀ ਕਰਨਾ ਇਹ ਅਸੀਂ ਨਿਰਣੈ ਕਰਾਂਗੇ। ਐਸੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਭਾਰੀ ਕੁ ਕਰਮ ਕਮਾਇਆ ਹੈ,
1: ਸੰਕਟ ਸਹਿ ਪਾਏ ਫਲ ਤੈਸਾ,
0: ਜਿਵੇਂ ਉਹਨਾਂ ਨੇ ਲੋਕਾਂ ਨੂੰ ਦੁੱਖ ਦਿੱਤਾ ਨਾ, ਉਹਨਾਂ ਨੂੰ ਵੀ ਉਹਦਾ ਫਲ ਮਿਲੇਗਾ। ਸਾਡਾ ਕੰਮ ਹੈ ਉਹਨਾਂ ਦੁਸ਼ਟਾਂ ਨੂੰ ਮਾਰਨਾ, ਉਹਨਾਂ ਦਾ ਸੌਦਾ ਲਾਉਣਾ, ਅਸੀਂ ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਉਹਨਾਂ ਨੂੰ ਦੇਵਾਂਗੇ।
1: ਪਰਲੋਕ ਨਾ ਧਰਮ ਵਿਚਾਰੇ,
0: ਜਿਨ੍ਹਾਂ ਨੇ ਆਪਣਾ ਪਰਲੋਕ ਵੀ ਨਹੀਂ ਵਿਚਾਰਿਆ ਨਾ ਤਾਂ ਧਰਮ ਵਿਚਾਰਿਆ ਹੈ। ਕਿ ਤੁਹਾਡਾ ਧਰਮ ਇਹ ਇਜਾਜ਼ਤ ਦਿੰਦਾ ਸੀ ਕਿ ਮਾਸੂਮ ਜਿੰਦਾ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਏ, ਕੋਹ ਕੇ ਸ਼ਹੀਦ ਕਰ ਦਿੱਤਾ ਜਾਏ? ਕਿਹੜਾ ਧਰਮ ਇਜਾਜ਼ਤ ਦਿੰਦਾ ਹੈ? ਧਰਮ ਦੇ ਨਾਮ ਤੇ ਤੁਸਾਣੇ ਜਿਹੜਾ ਬੜਾ ਦਰੋਹ ਕਮਾਇਆ, ਲੋਕਾਂ ਨੂੰ ਜਿਹੜਾ ਬੜਾ ਦੁੱਖ ਦਿੱਤਾ ਹੈ। ਕਹਿੰਦੇ ਸਾਡੇ ਨਹੀਂ ਤੁਸਾਣੇ ਆਪਣੇ ਵੀ ਸੰਤ ਜਿਹੜੇ ਨੇ ਉਹ ਸਰਮਦ ਵਰਗੇ ਫਕੀਰਾਂ ਨੂੰ ਫਾਹੀ ਤੇ ਚਾੜ ਦਿੱਤਾ ਔਰੰਗਜ਼ੇਬ ਨੇ, ਕਈ ਫਕੀਰਾਂ ਨੂੰ ਬਹਾਦਰ ਸ਼ਾਹ ਨੇ ਮਾਰ ਦਿੱਤਾ। ਇਹ ਬਹਾਦਰ ਸ਼ਾਹ ਹੁਣ ਗੱਲ ਕਰਿਆ ਸਾਧ ਸਿੰਘ ਜੀ ਗੁਰੂ ਸਾਹਿਬ ਜੀ ਦੇ ਕੋਲ, ਜਦੋਂ ਮਹਾਰਾਜ ਜੀ ਨੇ ਤੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਨਾ, ਕਿਹਾ ਕਿ ਜਾ ਕਰਕੇ ਪੰਜਾਬ ਤੇ ਖਾਲਸੇ ਦਾ ਕੇਸਰੀ ਨਿਸ਼ਾਨ ਜਿਹੜਾ ਹੈ ਉਹ ਚਲਾਉਣਾ ਕਰੋ, ਸਾਰੇ ਪਾਸੇ ਖਾਲਸੇ ਦਾ ਰਾਜ ਕਾਇਮ ਕਰੋ। ਜਦੋਂ ਬੰਦਾ ਸਿੰਘ ਬਹਾਦਰ ਗਏ ਸਨ ਤੇ ਉਹਨਾਂ ਨੇ ਆਦਿਕ ਕਈ ਜਿਹੜੇ ਇਲਾਕਿਆਂ ਤੇ ਕਬਜ਼ਾ ਕੀਤਾ ਤੇ ਬਹਾਦਰ ਸ਼ਾਹ ਇੰਨਾ ਡਰ ਗਿਆ ਸੀ, ਉਹਨੂੰ ਪਤਾ ਸੀ ਕਿ ਦਸ਼ਮੇਸ਼ ਪਾਤਸ਼ਾਹ ਵਿੱਚ ਬੜੀ ਕਰਾਮਾਤ ਹੈ, ਪਰ ਆਪ ਇਕੱਲਾ ਕੁਛ ਨਹੀਂ ਸੀ ਕਰ ਸਕਦਾ। ਕਾਰਨ ਇਹਦੇ ਜਿੰਨੇ ਵੀ ਉਮਰਾਓ ਸਨ ਨਾ, ਸਲਾਹ ਦੇਣ ਵਾਲੇ ਕਾਜੀ, ਸਲਾਹ ਦੇਣ ਵਾਲੇ ਜਿੰਨੇ ਵੀ ਬੰਦੇ ਸਨ ਨਾ, ਇਹ ਇਹਨੂੰ ਕੁਛ ਕਰਨ ਹੀ ਨਹੀਂ ਸੀ ਦਿੰਦੇ। ਇਹ ਕਹਿੰਦੇ ਸੀਗੇ ਨਹੀਂ ਤੈਨੂੰ ਇੰਜ ਨਹੀਂ ਕਰਨਾ ਚਾਹੀਦਾ, ਤੇਰਾ ਰਾਜ ਚਲਾ ਜਾਏਗਾ, ਇੰਜ ਹੋ ਜਾਏਗਾ। ਬਹਾਦਰ ਸ਼ਾਹ ਨੂੰ ਕੁਛ ਨਹੀਂ ਸੀ ਕਰਨ ਦਿੰਦੇ। ਫਿਰ ਮਹਾਰਾਜ ਜੀ ਨੇ ਕਿਹਾ ਕੋਈ ਨਹੀਂ, ਅਸੀਂ ਆਪ ਹੀ ਜਿਹੜਾ ਹੈ ਹੁਣ ਇਹਦਾ ਹੱਲ ਕੱਢਾਂਗੇ। ਸੋ ਇਹ ਤੋਂ ਬਹਾਦਰ ਬੰਦਾ ਸਿੰਘ ਜੀ ਨੂੰ ਭੇਜਿਆ ਤਾਂ ਇੰਨਾ ਉਹਨੂੰ ਡਰ ਲੱਗਿਆ, ਕਹਿੰਦੇ ਨੇ ਹੁਕਮ ਜਾਰੀ ਕਰਵਾ ਦਿੱਤਾ ਕਿ ਮੇਰੇ ਇਸ ਇਲਾਕੇ ਦੇ ਵਿੱਚੋਂ, ਸ਼ਹਿਰ ਦੇ ਵਿੱਚੋਂ ਜਿੰਨੇ ਵੀ ਫਕੀਰ ਨੇ ਨਾ, ਜਾਂ ਤਾਂ ਉਹਨਾਂ ਨੂੰ ਕੱਢ ਦਿੱਤਾ ਜਾਵੇ ਜਾਂ ਤਾਂ ਕੈਦ ਕਰ ਦਿੱਤਾ ਜਾਵੇ। ਕਹਿੰਦੇ ਕਾਤੋਂ? ਕਹਿੰਦੇ ਉਹਨਾਂ ਤੇ ਚਿਹਰੇ ਤੇ ਜਿਹੜੇ ਦਾੜੇ ਨੇ, ਉਹਨਾਂ ਦੇ ਸਿਰ ਤੇ ਕੇਸ ਨੇ, ਦਸਤਾਰਾਂ ਨੇ, ਮੈਨੂੰ ਇੰਝ ਲੱਗਦਾ ਕਿ ਸਿੰਘ ਹੀ ਨਾ ਹੋਣ। ਕਹਿੰਦੇ ਜਿੰਨੇ ਵੀ ਖੋਤੇ ਨੇ, ਘੋੜੇ ਨੇ, ਹਿਣਕਦੇ ਨੇ, ਉਹਨਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਮੈਨੂੰ ਲੱਗਦਾ ਸਿੰਘਾਂ ਦੇ ਘੋੜੇ ਆ ਗਏ ਹੋਣਗੇ। ਜਦੋਂ ਕੁੱਤੇ ਭੌਂਕਦੇ ਨੇ, ਮੈਨੂੰ ਲੱਗਦਾ ਕਿ ਸਿੰਘ ਜਕਾਰੇ ਛੱਡ ਰਹੇ ਹੋਣਗੇ ਰਾਤੀ। ਸੋ ਮੇਰੇ ਸ਼ਹਿਰ ਦੇ ਵਿੱਚੋਂ ਸਾਰੇ ਕੁੱਤੇ ਕੱਢ ਦਿੱਤੇ ਜਾਣ, ਖੋਤੇ ਘੋੜੇ ਜਿਹੜੇ ਨੇ ਕੱਢ ਦਿੱਤੇ ਜਾਣ, ਸਾਰੀਆਂ ਫਕੀਰਾਂ ਨੂੰ ਕੱਢ ਦਿੱਤਾ ਜਾਵੇ। ਇੰਨਾ ਡਰ ਗਿਆ ਸੀਗਾ ਬਹਾਦਰ ਸ਼ਾਹ। ਇਵੇਂ ਸਾਧ ਸੰਗਤ ਜੀ ਡਰਦੇ ਮਾਰੀ ਉਹਦੀ ਮੌਤ ਹੋ ਗਈ ਸੀ। ਭਾਵੇਂ ਮਹਾਰਾਜ ਜੀ ਨੇ ਕਿਸੇ ਨੂੰ ਬਾਦਸ਼ਾਹੀਅਤ ਦਿੱਤੀ ਹੈ ਨਾ, ਉਹ ਮਹਾਰਾਜ ਜੀ ਕਿਵੇਂ ਲੈਣਾ, ਉਹ ਵੀ ਮਹਾਰਾਜ ਜੀ ਜਾਣਦੇ ਨੇ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਤ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਦਾਰੀ, ਐਸੀ ਉਹਨਾਂ ਦੀ ਜਿਹੜੀ ਰਮਜ਼ ਹੈ। ਜਿਵੇਂ ਅੱਜ ਦਾ ਦਿਨ ਨਾ ਸਾਧ ਸੰਗਤ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਉਹਨਾਂ ਦੀ ਬਰਸੀ ਸਾਰੀ ਮਨਾ ਰਹੇ ਹਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਵਿਸ਼ੇਸ਼ ਕਰਕੇ ਇਸ ਸਥਾਨ ਤੇ ਵੀ ਸਵੇਰੇ ਵਿਸ਼ੇਸ਼ ਦੀਵਾਨ ਸਜਵਾਏ ਗਏ ਸਨ। ਇਹਦਾ ਕਾਰਨ ਕੀ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੰਨੇ ਚਿਰ ਤੱਕ ਰਾਜ ਕੀਤਾ ਹੈ, ਸਭ ਤੋਂ ਵੱਡਾ ਏਸ਼ੀਆ ਦਾ ਰਾਜ ਕਾਇਮ ਕੀਤਾ ਤੇ ਚਾਰ ਸੂਬੇ ਬਣਾਏ ਨੇ ਤੇ ਲਾਹੌਰ ਤਖ਼ਤ ਵਿੱਚ ਆਪ ਜੀ ਬੈਠੇ ਨੇ, ਤੇ ਮਨ ਵਿੱਚ ਕੀ ਪਾਉਣਾ ਹੈ? ਜਿਹੜਾ ਰਾਜ ਧਰਮ ਨਾਲ ਕੀਤਾ ਜਾਵੇ ਨਾ, ਰਾਜ ਉਹਨੂੰ ਮੰਨਿਆ ਜਾਂਦਾ ਹੈ। ਜਿਹੜਾ ਰਾਜ ਧਰਮ ਨਾਲ ਨਾ ਹੋਵੇ, ਧਰਮ ਨੂੰ ਨਾ ਆਪਣੇ ਕੋਲ ਰੱਖਦਾ ਹੋਵੇ, ਧਰਮ ਨੂੰ ਨਾ ਅਪਣਾਉਂਦਾ ਹੋਵੇ, ਉਹ ਰਾਜ ਜਿਹੜਾ ਹੈ ਉਹ ਥਿਰ ਨਹੀਂ ਰਹਿ ਸਕਦਾ, ਕਾਇਮ ਨਹੀਂ ਰਹਿ ਸਕਦਾ। ਸੋ ਧਰਮ ਤੇ ਰਾਜ ਇਹ ਦੋਵੇਂ ਇਕੱਠੇ ਚੱਲਦੇ ਹਨ। ਮਹਾਰਾਜਾ ਰਣਜੀਤ ਸਿੰਘ ਜੀ ਜੇ ਰਾਜ ਵੀ ਕਰਦੇ ਨੇ ਨਾ, ਤੇ ਕਹਿੰਦੇ ਨੇ ਮੇਰਾ ਮੁੱਖ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ, ਉਹ ਮਹਾਨ ਪਾਵਨ ਪਵਿੱਤਰ ਸਿੱਖਾਂ ਦੇ ਕੇਂਦਰੀ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵੱਲ ਮੇਰਾ ਮੁੱਖ ਹੋਵੇ। ਕਾਰਨ ਮੈਨੂੰ ਚੇਤੇ ਆਉਣ ਕਿ ਮੈਂ ਇਸ ਘਰ ਦਾ ਦੇਣਦਾਰ ਹਾਂ, ਸੇਵਾਦਾਰ ਹਾਂ, ਤੇ ਮੈਂ ਮਹਾਰਾਜ ਜੀ ਦੇ ਦਰ ਤੇ ਵੱਲ ਮੁੱਖ ਕਰਕੇ ਰਾਜ ਕਰਾਂ। ਜੇ ਮੇਰੇ ਕੋਲ ਕੋਈ ਨਿਆਂ ਕਰਨ ਦੀ ਵਾਰੀ ਆਵੇ ਤਾਂ ਮੈਨੂੰ ਇਹ ਚੇਤੇ ਹੋਵੇ ਕਿ ਮੈਂ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਉਹਨਾਂ ਦੀ ਬਦੌਲਤ ਮੈਂ ਰਾਜਪਾਗ ਵਿੱਚ ਬੈਠਿਆ ਹਾਂ ਤੇ ਮੈਂ ਜਿਹੜਾ ਨਿਆਂ ਕਰ ਰਿਹਾ ਮੈਂ ਉਹਨਾਂ ਨੂੰ ਰੀਪ੍ਰਜੈਂਟ ਕਰ ਰਿਹਾ। ਮਹਾਰਾਜਾ ਰਣਜੀਤ ਸਿੰਘ ਜੀ ਨੇ ਨਾ ਸਾਧ ਸੰਗਤ ਜੀ, ਭਾਈ ਸੰਗਤ ਸਿੰਘ ਜੀ ਦੇ ਕੋਲੋਂ, ਉਹਨਾਂ ਦੇ ਪਰਿਵਾਰ ਵੰਸ਼ ਦੇ ਵਿੱਚੋਂ ਨਾ, ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕਲਗੀ ਜਿਹੜੀ ਉਹ ਲਈ ਸੀ, ਤੇ ਕਲਗੀ ਲੈ ਕੇ ਕੀ ਕਰਦੇ ਸੀਗੇ? ਆਪ ਜੀ ਨੇ ਨਿੱਤ ਹੀ ਉਹ ਕਲਗੀ ਨਾ ਆਪਣੇ ਮੱਥੇ ਤੇ ਲਾਉਣੀ। ਕਿਸੇ ਨੇ ਪੁੱਛਿਆ, ਮਹਾਰਾਜਾ ਰਣਜੀਤ ਸਿੰਘ ਜੀ ਆਪ ਜੀ ਸਵੇਰੇ ਉੱਠਦਿਆਂ ਸਾਰੀ ਨਿਤਨੇਮ ਕਰਦੇ ਹੋ ਤੇ ਮਹਾਰਾਜ ਜੀ ਦੀ ਕਲਗੀ ਨੂੰ ਮੱਥਾ ਟੇਕਦੇ ਹੋ, ਇਹਦਾ ਕੀ ਕਾਰਨ ਹੈ? ਕਹਿੰਦੇ ਮੈਂ ਕਲਗੀ ਨੂੰ ਤਾਂ ਮੱਥਾ ਟੇਕਦਾ ਤੇ ਫਿਰ ਆਪਣੇ ਸੀਸ ਤੇ ਜਿਹੜੀ ਇਹ ਦੂਜੀ ਕਲਗੀ ਤਾਂ ਸਜਾਉਂਦਾ ਆ ਕਿ ਮੇਰੇ ਮਨ ਵਿੱਚ ਇਹ ਵਿਚਾਰ ਹੋਣ, ਮੈਨੂੰ ਇਹ ਚੇਤਾ ਹੋਵੇ ਕਿ ਆਜ ਇਹ ਤਖਤੋ ਤਾਜ, ਇਹ ਕਲਗੀ ਦੇਣ ਵਾਲੇ, ਇਹ ਕਲਗੀਧਰ ਪਿਤਾ ਨੇ ਇਹ ਜਿਹੜੀ ਕਲਗੀ ਅੱਜ ਸਿੰਘਾਂ ਦੇ ਸੀਸ ਤੇ ਫਬ ਰਹੀ ਹੈ ਤੇ ਕਿਰਪਾ ਦਸ਼ਮੇਸ਼ ਪਿਤਾ ਜੀ ਦੀ ਹੈ। ਤੇ ਮੈਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਰਾਜ ਕਰਾਂ ਤੇ ਮੈਂ ਐਂ ਜਾਣਾ ਕਿ ਇਹ ਰਾਜ ਮੇਰਾ ਨਹੀਂ, ਇਹ ਦਸ਼ਮੇਸ਼ ਪਿਤਾ ਜੀ ਦਾ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਹੈ। ਇਸ ਲਈ ਮੈਂ ਨਿੱਤ ਹੀ ਮਹਾਰਾਜ ਜੀ ਦੇ ਕਲਗੀ ਨੂੰ ਮੱਥਾ ਟੇਕਦਾ ਆ, ਆਪਣੇ ਮੱਥੇ ਨਾਲ ਲਾਉਂਦਾ ਆ ਸਾਧ ਸੰਗਤ ਜੀ, ਫਿਰ ਆਪਣੇ ਸੀਸ ਤੇ ਉਹ ਕਲਗੀ ਸਜਾਉਂਦੇ ਸਨ। ਵੇਖੋ ਕਿੰਨੀ ਉਹਨਾਂ ਦੀ ਜਿਹੜੀ ਹੈ ਬੇਮਿਸਾਲਾਂ ਸਾਨੂੰ ਆ ਮਿਲਦੀਆਂ ਨੇ ਕਿ ਕਿੰਨੇ ਧਾਰਮਿਕ ਪ੍ਰਵਿਰਤੀ ਦੇ ਰਾਜੇ ਸਨ, ਤਾਂ ਹੀ ਅਸੀਂ ਮਹਾਰਾਜਾ ਉਹਨਾਂ ਨੂੰ ਆਖਦੇ ਹਾਂ। ਰਾਜੇ ਤਾਂ ਬੜੇ ਹੁੰਦੇ ਨੇ ਪਰ ਮਹਾਰਾਜੇ ਵਿਰਲੇ ਹੁੰਦੇ ਨੇ, ਮਹਾਰਾਜਾ ਰਣਜੀਤ ਸਿੰਘ ਵਰਗੇ। ਜੇ ਕਰਕੇ ਕੋਹੀਨੂਰ ਹੀਰੇ ਨੂੰ ਤਾਰਨ ਕੀਤਾ ਹੈ ਨਾ ਕਿੱਥੇ, ਆਪਣੇ ਡੋਲਿਆਂ ਤੇ। ਕਿਸੇ ਨੇ ਪੁੱਛਿਆ ਆਪਣੇ ਡੋਲਿਆਂ ਤੇ ਕਾਤੋਂ ਇਹ ਹੀਰਾ ਜਿਹੜਾ ਹੈ ਤਾਰਨ ਕੀਤਾ, ਲੋਕੀ ਸਿਰ ਤੇ। ਅੱਜ ਉਹ ਇੰਗਲੈਂਡ ਦੀ ਜਿਹੜੀ ਮਹਾਰਾਣੀ ਹੈ ਕਹਿੰਦੇ ਉਹਦੇ ਸੀਸ ਤੇ ਵਿਕਟੋਰੀਆ ਦੇ ਉਹ ਤਾਜ ਤੇ ਹੀਰਾ ਲੱਗਿਆ ਹੈ, ਕੋਹੀਨੂਰ ਸ਼ਲ ਫਰੇਬ ਨਾਲ ਲਿਆਣਾ ਤਾਂ ਤਾਜ ਤੇ ਲੱਗਿਆ ਹੈ। ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਹਿੰਦੇ ਆਪਣੇ ਡੋਲਿਆਂ ਤੇ ਬਾਜੂਆਂ ਦੇ ਬਲ ਤੇ ਕੋਹੀਨੂਰ ਹੀਰੇ ਨੂੰ ਅਸਾਂ ਨੇ ਜਿਹੜਾ ਹੈ ਕਾਬਜ ਕੀਤਾ, ਕੋਹੀਨੂਰ ਹੀਰਾ ਪ੍ਰਾਪਤ ਕੀਤਾ। ਇਸ ਲਈ ਆਪਣੇ ਡੋਲਿਆਂ ਤੇ ਅਸੀਂ ਕੋਹੀਨੂਰ ਹੀਰੇ ਨੂੰ ਜਿਹੜਾ ਹੈ ਉਹ ਬੰਨ ਕੇ ਰੱਖਿਆ ਹੈ। ਸੋ ਜਿਨ੍ਹਾਂ ਨੇ ਰਾਜ ਕੀਤਾ ਨਾ ਸਾਧ ਸੰਗਤ ਜੀ, ਧਰਮ ਦੇ ਸਹਿਤ ਰਾਜ ਕੀਤਾ, ਅੱਜ ਵੀ ਉਹਨਾਂ ਨੂੰ ਯਾਦ ਅਸੀਂ ਕਰਦੇ ਹਾਂ। ਇੱਕਣੀ ਆਪ ਜੀ ਨੇ ਇਹ ਸਥਾਨ ਜਿਹੜਾ ਹੈ ਮਹਾਰਾਜ ਜੀ ਦਾ, ਇਹ ਵੀ ਸਥਾਨ ਆਪ ਜੀ ਨੇ ਸਿੰਘਾਂ ਨੂੰ ਪੇਜ ਕਰਕੇ, ਭਾਈ ਚੰਦਾ ਸਿੰਘ ਜੀ ਆਦਿ ਉਹਨਾਂ ਦੇ ਨਾਲ 40 ਸਿੰਘ ਤੇ ਕਈ ਜਿਹੜੇ ਨੇ ਉਹ ਮਿਸਤਰੀ ਸਿੰਘ ਪੇਜ ਕਰਕੇ, ਤੇ ਬੇਅੰਤ ਹੀ ਤਨ ਆਪ ਜੀ ਨੇ ਖੱਚਰਾਂ ਤੇ ਪੇਜ ਕਰਕੇ ਆਪਣੀਆਂ ਕੀਮਤੀਆਂ ਸ੍ਰੀ ਸਾਹਿਬਾਂ ਆਪ ਜੀ ਦਰਸ਼ਨ ਕਰਦੇ ਹੋ ਨੇਤੀ ਆਰਤੀ ਦੇ ਸਮਾਪਤੀ ਉਪਰੰਤ ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ, ਦੋ ਸ੍ਰੀ ਸਾਹਿਬਾਂ ਨੇ ਉਹਨਾਂ ਦੇ ਜਿਨ੍ਹਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ। ਆਪ ਜੀ ਆ ਨਹੀਂ ਸਕੇ ਪਰ ਆਪ ਜੀ ਨੇ ਇਸ ਸਥਾਨ ਦੀ ਬੜੀ ਸੇਵਾ ਕਰਵਾਈ ਹੈ, ਇਸ ਲਈ ਉਹਨਾਂ ਨੂੰ ਸਾਰੀ ਅੱਜ ਯਾਦ ਕਰਦੇ ਨੇ। ਉਹਨਾਂ ਦੀ ਦਲੇਰੀ ਬਹਾਦਰੀ ਤੇ ਸਾਰੀ ਜਿਹੜੀ ਕੌਮ ਹੈ ਉਹ ਫਕਰ ਮਾਣਦੀ ਹੈ, ਐਸੇ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਹਨ। ਸੋ ਸੱਚੇ ਪਾਤਸ਼ਾਹ ਜੀ ਇੱਥੇ ਬਹਾਦਰ ਸ਼ਾਹ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਨੇ ਕਿ ਕੋਈ ਰਾਜਾ ਜਿਹੜਾ ਹੈ ਉਹ ਰਾਜਾ ਇਵੇਂ ਨਹੀਂ ਬਣਦਾ, ਜੇ ਕਰਕੇ ਕੋਈ ਰਾਜਾ ਬਣ ਗਿਆ ਨਾ ਤੇ ਉਹਦਾ ਕੰਮ ਹੈ ਕਿ ਸੰਤਾਂ ਦੀ ਜਿਹੜੀ ਰਾਖੀ ਕਰਨੀ, ਮਜ਼ਲੂਮਾਂ ਦੀ ਰਾਖੀ ਕਰਨੀ। ਤੁਸੀਂ ਕਾਹਦੇ ਰਾਜੇ ਕਹਿੰਦੇ, ਤੁਸੀਂ ਮਜ਼ਲੂਮਾਂ ਨੂੰ, ਸੰਤਾਂ ਨੂੰ ਤੇ ਬੇਅੰਤ ਹੀ ਜੀਆਂ ਨੂੰ, ਵਿਸ਼ੇਸ਼ ਕਰਕੇ ਹਿੰਦੁਸਤਾਨ ਦੇ ਲੋਕਾਂ ਨੂੰ ਬੜਾ ਦੁੱਖ ਦਿੱਤਾ ਹੈ। ਜੇ ਕਹਿੰਦੇ ਤੁਸੀਂ ਨਹੀਂ ਬਦਲਾ ਲੈ ਸਕਦੇ ਤਾਂ ਮੈਂ ਆਪੇ ਹੀ ਜਿਹੜਾ ਹੈ ਇਹਨਾਂ ਦਾ ਬਦਲਾ ਲਿਆਂਗਾ। ਕਿਹਦਾ ਬਦਲਾ? ਆਪਣਾ ਨਹੀਂ, ਮਹਾਰਾਜ ਜੀ ਕਹਿ ਰਹੇ ਸਾਰਿਆਂ ਦਾ। ਕਾਰਨ ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ। ਮਹਾਰਾਜ ਜੀ ਦਾ ਪਰਿਵਾਰ ਇਕੱਲਾ ਆਪਣਾ ਪਰਿਵਾਰ ਨਹੀਂ ਸੀ, ਮਹਾਰਾਜ ਜੀ ਨੇ ਸਿੱਖਾਂ ਨੂੰ ਆਪਣਾ ਪਰਿਵਾਰ ਬਣਾਇਆ। ਕਹਿੰਦੇ ਜੇ ਮੈਂ ਬਦਲਾ ਵੀ ਲਿਆਂਗਾ ਸਾਰਿਆਂ ਦਾ ਬਦਲਾ ਲਿਆਂਗਾ। ਇੰਜ ਜਿਹੜੇ ਦੁਸ਼ਟ ਹਨ ਉਹਨਾਂ ਦਾ ਨਾਸ਼ ਕਰਾਂਗਾ, ਉਹਨਾਂ ਨੂੰ ਮਾਰਾਂਗਾ। ਕਿਹੜੇ ਦੁਸ਼ਟ ਜਿਨ੍ਹਾਂ ਨੇ ਇੰਨਾ ਛਲ ਫਰੇਬ ਕਮਾਇਆ ਹੈ, ਪਾਪ ਦਰੋਹ ਕਮਾਇਆ ਹੈ, ਮਜ਼ਲੂਮਾਂ ਨੂੰ ਮਾਰਿਆ, ਦੁੱਖ ਦਿੱਤਾ, ਹਿੰਦੁਸਤਾਨ ਦੇ ਲੋਕਾਂ ਨੂੰ ਦੁੱਖ ਦਿੱਤਾ, ਸਿੱਖਾਂ ਨੂੰ ਦੁੱਖ ਦਿੱਤਾ, ਇਹ ਸਿਆਣ ਦਾ ਹੁਣ ਅਸੀਂ ਆਪ ਹੀ ਸੌਦਾ ਲਾਵਾਂਗੇ। ਉਸ ਬਹਾਦਰ ਸ਼ਾਹ ਨੂੰ ਕਹਿੰਦੇ ਨੇ ਤੂੰ ਦੱਸ ਕੀ ਕਰਨਾ, ਨਹੀਂ ਤਾਂ ਅਸੀਂ ਆਪ ਫਿਰ ਕੁਛ ਕਰਾਂਗੇ। ਇੰਝ ਦਸਵੇਂ ਪਾਤਸ਼ਾਹ ਮਹਾਰਾਜ ਜੀ ਬਹਾਦਰ ਸ਼ਾਹ ਦੇ ਤਾਈਂ ਇੰਝ ਬਚਣ ਕਰਕੇ ਉਹਨੂੰ ਚੇਤੇ ਕਰਾਉਂਦੇ ਨੇ ਕਿ ਤੈਨੂੰ ਇਹ ਰਾਜ ਭਾਗ ਕਾਹਦੇ ਲਈ ਅਸੀਂ ਦਿੱਤਾ ਸੀ। ਸੋ ਅਗਲੇ ਜਿਹੜੀ ਵਿਚਾਰ ਉਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਇੱਥੇ ਹੀ ਸਾਧ ਸੰਗਤ ਜੀ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ। ਆਉਣ ਵਾਲੇ ਦਿਨ ਧੰਨ ਧੰਨ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ 431ਵਾਂ ਅਵਤਾਰ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਹਜ਼ੂਰੀ ਸਾਧ ਸੰਗਤ ਜੀ ਵੱਲੋਂ ਅਬਚਲ ਨਗਰ ਕਾਲੋਨੀ ਦੇ ਵਿੱਚ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮੰਗਲ ਕਾਰਿਆਲੇ ਉੱਥੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਸ਼੍ਰੀ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਪਤਾਹ ਪਾਠ, ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਸਰਬਲੋ ਸਾਹਿਬ ਮਹਾਰਾਜ ਜੀ ਦੇ ਸਪਤਾਹ ਪਾਠਾਂ ਦੀ ਸਮਾਪਤੀ ਹੋਵੇਗੀ, ਵਿਸ਼ੇਸ਼ ਦੀਵਾਨ ਸੱਜਣਗੇ, ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸੋ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਉਣ ਵਾਲੇ ਦਿਨ ਆਪ ਜੀ 30 ਤਰੀਕ ਨੂੰ ਸਾਰਿਆਂ ਨੇ ਸਮੇਂ ਸਿਰ ਅਬਚਲ ਨਗਰ ਵਿਖੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮੰਗਲ ਕਾਰਿਆਲੇ ਵਿਖੇ ਦਰਸ਼ਨ ਦੇ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਇੱਥੇ ਹੀ ਸਮਾਪਤੀ ਏ। ਕਿੰਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਜੋਗੇ। ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਧਾਮ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਅਗਾਂਹ ਤੋਂ ਸਮਾਧ ਬਖਸ਼ਣਾ ਦਰਾਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁੱਖ ਹੋਵੇ ਨਾਮ ਚਿਤਾਵੇ ਗੁਰੂ

ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਤੱਕ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਵੇਦ ਗ੍ਰੰਥ ਮੈਂ ਹਾਜ਼ਰ ਹੋਈ ਹੈ ਹਾਜ਼ਰੀ ਨਗਰ ਵਿੱਚ ਗੁਰਬਾਨ ਕਰਨੀਆਂ। ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਕਰਨੀ ਯਾਤਰਾ ਸਫਲੀ ਕਰਨੀ ਮਹਾਰਾਜ। ਸਿੱਖੋ ਸ਼ਬਦ ਪਿਆਰਿਓ।

Yeah.

ਸਿੰਘ ਜੀ ਰਾਮ ਸਿੰਘ ਜੀ

Thank you.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਨਕ ਦੇ ਨਿਕੀ ਸ਼ਰਨ ਨਾਨਕ
0: ਜਿਨ ਕੀਨਾਨੀ ਵਿੱਚ ਕਰਿਆ ਉਨਾ ਹੀ ਸਮਿਆਲਾ ਪੰਜਵਾ ਮਹਲਈ ਪ੍ਰਵਾਤਮਾਨੁਕ ਦੇ ਲਿਆ ਮਾਗੂ ਬਿਨ ਬਿਲਨਕੀ ਤੇ ਬਿਨ ਬਿਲਨਕੀ ਅਬਰ ਕਾਜ ਤੇ ਰਹਿ ਕਿਤਾ ਮਕਾਮ ਤੇ ਰਹਿ ਕਿਤ ਮਿਲ ਸਾਧ ਸੰਗ ਭਜ ਕੇ ਮਿਲ ਨਾਮ ਭਜ ਕੇ ਰੰਗ ਜਾਮ ਲਾਲ ਭਉ ਚਲਨ ਨਕੈ ਭਉ ਜਨਨ ਮ੍ਰਿਤਾ ਰੰਗਨ ਮਾਇਆ ਕੈ ਰੰਗ ਸਰਣ ਮਾਰੇ ਸਰੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਦੋਹਰਾ, ਜੋ ਨਿਰਗੁਣ ਨਾਮ ਸੋ ਕਹਾ, ਜੋ ਨਿਰਗੁਣ ਨਾਮ ਸੋ ਗਮਾਹਿ, ਜੋ ਤਹ ਬ੍ਰਹਮ ਪੂਰਿ ਆਏ ਹੈ, ਜੋ ਤਹ ਅੰਤ ਪੂਰਿ ਆਏ ਜਾਹੇ, ਦੋਹਰਾ ਪੂਜਾਹਿ, ਹਰ ਜਨ ਲਈ ਏਕ ਹੈ, ਹਰ ਬਿਰਭ ਵਿਆਰਕ ਹੈ ਨਾਹਿ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਪਰਿਖਰ ਸਮਾਹਿ, ਦੋਹਰਾ ਜਨਮ ਜਨਮ ਆਏ ਬਚਨ ਪਾਤ ਚਲੇ ਜਗਤ ਮੈਂ, ਜਲ ਤੁਮ ਤੁਮਰੇ ਧਿਆਨ ਤੁਮੇਰੇ ਉੱਠਿਆ ਜਗ ਪਿਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਜੀ ਕੀ ਮਹੱਲਾ ਤੀਜਾ, ਕਨਿੰਦ ਗੋਪਾਲ ਸਤਿਗੁਰ ਪ੍ਰਸਾਦ, ਆਨੰਦ ਭਰਿਆ ਮੇਰੀ ਮਾਏ, ਆਨੰਦ ਭਰਿਆ ਰੂਪ ਮੈਂ ਪਾਇਆ, ਸਤਿਗੁਰ ਮੇਰਾ ਪਾਇਆ, ਸਹਿਜ ਸੇ ਗੁਰੀ ਮਨ ਭਰੀਆਂ ਸਿਆਦੀਆਂ, ਮਨ ਭਰਿਆ ਗੁਰਦਨ ਪਰਿਵਾਰ ਭਰੀਆਂ, ਸਭ ਭਗਵਾਨ ਪਾਈਆਂ, ਸਭ ਸਭ ਦੋਨ ਗਾਈਓ ਹਰੀ ਸੇ ਦੋਤ ਕਾ ਮਨ ਜਨੀ ਕੇਰਾਇਆ, ਮਨ ਜਨੀ ਬਨਾਰਜ ਆਨੰਦ ਹੋਇਆ, ਨਾਨਕ ਸਤਿਗੁਰੂ ਮੈਂ ਪਾਇਆ, ਸਤਿਗੁਰੇ ਮਨ ਮੇਰਿਆ, ਏ ਮਨ ਮੇਰਿਓ ਹਰ ਨਾਲੇ, ਸਤਿਹਰ ਨਾਦ ਰਹੁ ਨਾਲੇ, ਮਨ ਮੇਰੇ ਪ੍ਰਭੁ ਦੂਮ ਸਭੇ ਸਾਰਣਾ, ਦੂਮ ਸੰਗੀ ਦਾਰੁ ਕਰੇ ਤੇਨੀ ਕਾਰੁ ਸਭੇ ਸਾਰਣਾ, ਹਰ ਸਰਨਾ ਗੱਲਾ ਸਮਰਥ, ਸੁਵਨ ਮੇਰੀ ਸਾਸੁ ਕਿਉਂ ਨ ਹੋ ਵਿਸਾਰੇ, ਵਾਜੇ ਪੂਰੇ

ਨਾਮ ਮਿਲੇ ਨਾ ਜੀਵਨ ਮਿਲੇ ਤਾਂ ਜੀਵਨ।

ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ ਹੈ, ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ, ਦੀਦਾਰ ਵੇਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਸਾਹਿਬ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ, ਦੀਦਾਰ ਵੇਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ,

ਸਾਹਿਬ ਸਤੋਂ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਬੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ

ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਵੇਲੇ ਬੋਲੋ ਜੀ।

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸੁਣ

ਦੀ ਸਮਾਪਤੀ ਹੋਵੇਗੀ। ਉਪਰੰਤ ਸੋਹਣੇ ਦੀਵਾਨ ਸਜਣਗੇ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਤਕਰੀਬਨ 12 ਵਜੇ ਤੋਂ ਬਾਅਦ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੰਗਤਾਂ ਪ੍ਰਤੀ ਬੇਨਤੀ ਹੈ, ਸਾਰੇ ਉੱਥੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਦੇਖ ਤਿਗ ਫਤਿਹ ਨਸਰਤ ਵੇਦ ਰਿਆਪਤਜ ਅਜ ਨਾਨਕ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰੀ ਸਹਾਇ ਦਰਬਾਰ ਮਿੱਤਰ ਦਰਬਾਰਾ ਸਚਖੰਡ ਵਸੇ ਨਿਰੰਕਾਰਾ ਲਕਸ਼ਮੀ ਖੜੀ ਤੁਮਰੇ ਦਰ

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ, ਪ੍ਰਸ਼ਾਦਾ ਸ਼ੰਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

तेग तेग फतेह गुरु पंथ खालसे दी दिनों दिन चढ़दी कला रखनी सचे।

ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਰਹਿ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਹੈ ਪਰਾਣ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੂਖ ਬਿਸਮਾਦ ਭੋ ਬਿਸਮਾਦ ਸੁਖ ਬਿਸਮਾਦ

ਸਤਿ ਸ਼੍ਰੀ ਅਕਾਲ।

ਨਾਨਕ ਨਾਮ ਬਾਹਰ ਦੇ ਢੋਲਾ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦੇ ਨਾਨਕ ਨਾਮ ਦ

सच्चा

ਮਰ ਗਿਆ ਸੇਵ ਬਾਈ ਮਤ ਬੜੀ ਸੇਵ ਮਤ ਬੜੀ ਸੇਵ ਮਤ ਬੜੀ।

ಸಂಜೆ

ਸਰਚ ਜੀ।

ब्राह्मण क्षत्रिय सूर सुतम क्षत्रिय सतम सह

ਮਹਾਰਾਜ

करते रजत का

चौकट पर चौकट पर।